0: ਕਰਨ ਲੱਗ ਗਏ ਔਰ ਉਹਨਾਂ ਚੋਂ ਹੀ ਜ਼ਿਆਦਾ ਇਸ ਵਕਤ ਫਸੇ ਵੀ ਬਹੁਤ ਕਸੂਤੇ ਹੋਏ ਆ ਪਰ ਹਾਂ ਉਹਨਾਂ ਨੇ ਸਾਡੀ ਮਾਰਕੀਟ ਸਕਰੂ ਅਪ ਜ਼ਰੂਰ ਕਰਤੀ ਹੈ ਕਿਉਂਕਿ ਜਦੋਂ ਉਹਨਾਂ ਦੇ ਪ੍ਰੀ ਕੰਸਟਰਕਸ਼ਨ ਬੁੱਕ ਕੀਤੇ ਹੋਏ ਮਾਰਕੀਟ ਚ ਆ ਰਹੇ ਨੇ ਜਾਂ ਪਏ ਨੇ ਤੇ ਉਹਨਾਂ ਨਾਲ ਬਾਕੀ ਮਾਰਕੀਟ ਆਟੋਮੈਟਿਕਲੀ ਅਫੈਕਟ ਹੋ ਰਹੀ ਹੈ ਪ੍ਰਾਈਸਿਸ ਜਿਹੜੇ ਕਦੇ ਘਰ 9 ਲੱਖ ਮਿਲੀਅਨ ਦੇ ਹੁੰਦੇ ਸੀ ਹੁਣ ਉਹ ਲੱਖ ਲੱਖ ਡੇਢ ਡੇਢ ਲੱਖ ਡਾਲਰ ਪ੍ਰਾਈਸ ਡਰਾਪ ਕਰਨ ਦੇ ਬਾਵਜੂਦ ਵੀ ਟਾਈਮ ਲੱਗ ਰਿਹਾ ਵਿਕਣ ਨੂੰ ਸੋ ਇਟ ਇਜ਼ ਬਾਇਰਸ ਮਾਰਕੀਟ ਸੋ ਜੇ ਕਿਸੇ ਨੇ ਸਿਰਫ ਹਮੇਸ਼ਾ ਕੋਸ਼ਿਸ਼ ਇਹੀ ਕਰੀ ਦੀ ਵੀ ਜੇ ਰਹਿਣ ਲਈ ਲੈਣਾ ਤਾਂ ਆਪਣੀ ਲੋੜ ਮੁਤਾਬਕ ਲਵੋ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਦੇਖ ਕੇ ਨਾ ਲਵੋ ਬੀਬੀਆਂ ਨੂੰ ਥੋੜਾ ਜਿਹਾ ਸਮਝਾ ਲਓ ਕਿ ਪਹਿਲਾਂ ਛੋਟਾ ਲੈ ਲਈਏ ਰਹਿਣ ਵਾਸਤੇ ਲੈ ਲਈਏ ਜਦੋਂ ਚਾਰ ਪੈਸੇ ਬਚ ਜਾਣਗੇ ਫੇਰ ਥੋੜਾ ਜਿਹਾ ਦਿਖਾਵੇ ਵਾਲਾ ਲੈ ਲਾਂਗੇ ਪਰ ਫਿਰ ਵੀ ਦਿਖਾਵੇ ਦਾ ਕੋਈ ਫਾਇਦਾ ਨਹੀਂ ਜੇ ਦਿਖਾਵਾ ਤਾਂ ਕਰੋਗੇ ਨਾ ਜੇ ਤੁਹਾਡੇ ਕੋਲ ਟਾਈਮ ਹੋਊਗਾ ਘਰੇ ਰਹਿਣ ਦਾ ਤੇ ਕਿਸੇ ਨੂੰ ਘਰੇ ਸੱਦੋਗੇ ਤੇ ਜੇ ਕਿਸ਼ਤਾਂ ਲਾਉਣ ਲਈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰੇ ਫਿਰਨਾ ਤੇ ਫਿਰ ਘਰੇ ਵੀ ਕਿਹਨੂੰ ਸੱਦੋਗੇ ਤੇ ਕਿਹਨੂੰ ਦਿਖਾਓਗੇ ਉਹ ਇਸ ਕਰਕੇ ਚੈਨ ਦੀ ਜੇ ਨੀਂਦ ਨਾਲ ਰਹਿਣਾ ਹੈ ਤਾਂ ਕਮ ਸੇ ਕਮ ਉਹਨਾਂ ਖਿਲਾਓ ਤਾਂ ਕਿ ਤੁਹਾਡੇ ਕੋਲ ਟਾਈਮ ਹੋਵੇ ਸੈਟਰਡੇ ਸੰਡੇ ਰਹਿਣ ਨੂੰ ਆਪਣਾ ਟਾਈਮ ਸਪੈਂਡ ਕਰਨ ਨੂੰ ਆਪਣੇ ਪਰਿਵਾਰ ਦੇ ਨਾਲ ਜਿਹੜੇ ਰਿਸ਼ਤੇ ਗੱਲ ਕਰਕੇ ਗਏ ਕਲਸੀ ਸਾਹਿਬ ਵਿਗੜਨ ਦੀ ਉਹ ਵੀ ਇਹੀ ਕਰਕੇ ਗਏ ਆ ਕਿ ਉਹ ਵੀ ਇਸੇ ਕਰਕੇ ਗਏ ਆ ਕਿਉਂਕਿ ਫਾਈਨੈਂਸ਼ੀਅਲ ਸਿਚੁਏਸ਼ਨ ਜਦੋਂ ਟਾਈਟ ਹੋ ਜਾਂਦੀ ਹੈ ਤਾਂ ਦੈਨ ਪ੍ਰੋਬਲਮ ਆਉਂਦੀ ਹੈ ਸੋ ਸਟੂਡੀਓ ਦੀ ਬ੍ਰੇਕ ਲੈ ਲਈਏ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ
1: The time is 6 p.m. You are listening to Fairchild Radio CHKF FM 94.7, a multicultural radio station in Calgary.

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
0: 94.7 FM ਤੇ ਮੈਂ ਪ੍ਰੋਗਰਾਮ ਦਾ ਦੂਸਰਾ ਹਿੱਸਾ ਲੈ ਕੇ ਹਾਜ਼ਰ ਹਾਂ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਨਿੱਘੀ ਆਇਆ ਤੁਹਾਨੂੰ ਸਾਰਿਆਂ ਨੂੰ ਇਸ ਹਫ਼ਤੇ ਦੇ ਸਪਾਂਸਰ ਲੈ ਲਈਏ ਤੇ ਉਦੋਂ ਬਾਅਦ ਕੁਛ ਗੱਲਾਂ ਬਾਤਾਂ ਲੋਕਲ ਕਰਨੀਆਂ ਨੇ ਬਹੁਤ ਜ਼ਰੂਰੀ ਨੇ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਸਾਡੇ ਸਪਾਂਸਰ ਨੇ ਬੜੇ ਲੰਬੇ ਅਰਸੇ ਤੋਂ ਪ੍ਰੋਗਰਾਮ ਨੂੰ ਸਪੋਰਟ ਕਰ ਰਹੇ ਨੇ ਧੰਨਵਾਦ ਉਹਨਾਂ ਦਾ 7 ਲੋਕੇਸ਼ਨਾਂ ਹੋ ਗਈਆਂ ਨੇ 3690 ਵੈਸਟ ਵਿੰਡ ਡਰਾਈਵ 64 ਐਵਨ ਤੇ ਫਲਕਨਜ ਬੁਲੇਵਾਰਡ 80 ਐਵਨ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ ਰੈੱਡ ਸਟੋਨ ਚ ਰੈੱਡ ਐਂਬਰ ਗੇਟ ਐਂਡ 128 ਐਵਨਿਊ ਮੇਟੀ ਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ ਕਰਿੰਗਟਨ ਬੁਲੇਵਾਰਡ ਐਂਡ 144 ਐਵਨਿਊ ਕਰਿੰਗਟਨ ਦੇ ਵਿੱਚ ਤੇ ਏਡਰਿਚ ਮੇਨ ਸਟਰੀਟ ਤੇ 7ਵੀਂ ਲੋਕੇਸ਼ਨ ਖੁੱਲ ਗਈ ਹੈ ਸਾਰੀਆਂ ਲੋਕੇਸ਼ਨਾਂ ਦਾ ਸਾਂਝਾ ਨੰਬਰ ਇੱਕੋ ਹੀ ਹੈ 4098352-23835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਮਾ ਸ਼ਰਬ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਜਾਂ ਕੋਈ ਕ੍ਰਿਮੀਨਲ ਕੇਸ ਤੁਹਾਡੇ ਤੇ ਬਣ ਗਿਆ ਤਾਂ 4028-285-7070 ਰਿਲਾਇੰਸ ਲੀਗਲ ਗਰੁੱਪ ਦਾ ਨੰਬਰ ਹੈ 4032857070 A1 ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਤਾਂ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਤੇ ਕਾਫੀ ਵੱਡਾ ਫਲੀਟ ਆ ਉਹਨਾਂ ਕੋਲ ਜਿਸ ਤਰ੍ਹਾਂ ਵੀ ਤੁਸੀਂ ਕੋਈ ਵਹੀਕਲ ਜਾਂ ਹੈਵੀ ਇਕੁਇਪਮੈਂਟ ਟੋ ਕਰਾਉਣਾ ਤਾਂ 403-470-8696 4032-47086979 ਤੇ ਫੋਨ ਕਰ ਸਕਦੇ ਹੋ ਪੀ ਐਨ ਜੀ ਐਕਸਕਾਵੇਟਿੰਗ ਡੈਮੋਲਿਸ਼ਨ ਪੁਰਾਣੇ ਘਰ ਢਾਹ ਕੇ ਜਨਮ ਸਭ ਡਿਵੀਜ਼ਨ ਲਾਡੇ ਕਰਵਾਉਣਾ ਗਰਮੀ ਤੇ ਗੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲਿਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਸ ਦਾ 403-818-1821 ਉਹਨਾਂ ਦਾ ਨੰਬਰ ਹੈ 4032-818-8221 ਰਿਓ ਬੈਂਕ ਕਠਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਕਲਚਰਲ ਇਕੱਠ ਕਰਨਾ ਚਾਹ

ਪਰਮਿਟ ਜਿਹੜੇ ਲੈਣੇ ਹੁੰਦੇ ਤਾਂ ਜਾ ਕੇ ਇਹ ਪਾਈਪਲਾਈਨਾਂ ਬਣਦੀਆਂ ਨੇ ਸੋ ਜਿਹੜੇ ਮਾਹਰ ਦੱਸ ਰਹੇ ਨੇ ਕਿ ਘੱਟ ਤੋਂ ਘੱਟ ਜੇ ਇਹ ਸਾਰਾ ਕੁਝ ਠੀਕ ਠਾਕ ਚੱਲ ਵੀ ਗਿਆ ਚਾਂਸਿਸ 50-50 ਹੈ ਤੇ ਫਿਰ ਵੀ ਇਹ 5 ਸਾਲ ਘੱਟ ਤੋਂ ਘੱਟ ਪਾਈਪਲਾਈਨ ਬਣਨ ਨੂੰ ਲੱਗ ਸਕਦੇ ਨੇ ਜੇ ਸਾਰਾ ਕੁਝ ਸਹੀ ਢੰਗ ਨਾਲ ਸਹੀ ਚੱਲਦਾ ਰਿਹਾ ਕੋਈ ਕੋਰਟ ਕੇਸਿਸ ਨਾ ਹੋਏ ਕਿਉਂਕਿ ਹਲੇ ਕੋਰਟ ਕੇਸਿਸ ਵੀ ਮਾਹਰ ਦੱਸਦੇ ਆ ਕਿ ਹੋਣਗੇ ਇਸ ਨੂੰ ਲੈ ਕੇ ਚਾਹੇ ਉਹ ਰਸਤੇ ਵਿੱਚ ਜਿਹੜੇ ਕੋਈ ਇਨਵਾਇਰਮੈਂਟਲਿਸਟ ਨੇ ਜਾਂ ਉਹ ਕੋਈ ਇੰਡੀਜਨਸ ਨੇ ਜਾਂ ਜੋ ਵੀ ਹੈ ਉਹ ਕੋਰਟ ਕੇਸਿਸ ਵੀ ਹੁੰਦੇ ਨੇ ਸੋ ਪਰ ਇਹਦੇ 'ਤੇ ਕੋਈ ਬਹੁਤੀ ਐਕਸਾਈਟਮੈਂਟ ਵਾਲੀ ਗੱਲ ਨਹੀਂ ਕਿ ਕਈ ਲੋਕਾਂ ਨੂੰ ਇਉਂ ਹੁੰਦਾ ਕਿ ਜੋ ਸਾਡਾ ਪ੍ਰਧਾਨ ਮੰਤਰੀ ਤਾਂ ਕਰਦਾ ਹੀ ਨਹੀਂ ਅਪਰੂਵ ਉਹਨੇ ਤਾਂ ਆਰਡਰ ਵੀ ਸਾਈਨ ਕਰ ਦਿੱਤੇ ਸੋ ਇਹ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਪ੍ਰੈਸ ਫਰੀਡਮ ਡੇ ਹੈ ਅੱਜ ਕਹਿੰਦੇ ਪਰ ਕਿੰਨਾ ਕੁ ਫਰੀਡਮ ਪ੍ਰੈਸ ਨੂੰ ਫਰੀਡਮ ਹੈਗੀ ਹੈ ਉਹ ਆਪਾਂ ਨੂੰ ਪਤਾ ਥੋੜ੍ਹੀ ਬਹੁਤੀ ਬੋਲੀ ਤਾਂ ਇਹਨਾਂ ਕੰਟਰੀਆਂ 'ਚ ਜਿੱਥੇ ਕੋਈ ਤਲਵਾਰ ਨਹੀਂ ਲਟਕਦੀ ਉੱਥੇ ਵੀ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਬੋਲੀ ਕਈ ਵਾਰੀ ਸਰਕਾਰਾਂ ਦੀ ਕੁਛ ਪੱਤਰਕਾਰ ਬੋਲਦੇ ਆ ਪਰ ਜਿਨ੍ਹਾਂ ਦੇ ਨਹੀਂ ਵੀ ਲਟਕਦੀ ਬੋਲਦੇ ਉਹ ਵੀ ਨਹੀਂ ਹੈਗੇ ਪਰ ਜਿਹੜੇ ਸਾਡੇ ਕੰਟਰੀਆਂ 'ਚ ਤਾਂ ਖੈਰ ਵੈਸੇ ਵੀ ਇੰਡੀਆ ਜਿਹੜਾ ਹੈਗਾ ਜੋ ਇੰਡੈਕਸ ਜਿਹੜਾ ਹੈਗਾ ਪ੍ਰੈਸ ਦੀ ਫਰੀਡਮ ਦਾ ਉਹਦੇ 'ਤੇ 157ਵਾਂ ਸਥਾਨ 'ਤੇ ਪਹੁੰਚ ਗਏ ਆ 180 ਦੇਸ਼ਾਂ ਦੇ ਵਿੱਚੋਂ ਜਿਹੜਾ ਰਿਪੋਰਟ ਆਈ ਹੈ ਨਵੀਂ 2026 ਦੀ ਰਿਪੋਰਟਰਸ ਵਿਦਆਊਟ ਬਾਰਡਰਸ ਦੀ ਜਿਹੜੀ ਰਿਪੋਰਟ ਆਈ ਉਹਦੇ ਮੁਤਾਬਕ ਜਿਹੜਾ ਇੰਡੀਆ ਪ੍ਰੈਸ ਫਰੀਡਮ ਇੰਡੈਕਸ ਦੇ ਵਿੱਚ 180 ਦੇਸ਼ਾਂ 'ਚੋਂ 157ਵੇਂ ਨੰਬਰ 'ਤੇ ਆ ਸੋ ਪਰ ਚਲੋ ਉਹਨਾਂ ਦੇਸ਼ਾਂ 'ਚ ਤਾਂ ਹੈ ਨਹੀਂ ਕਿਉਂਕਿ ਹੁਣ ਤਾਂ ਉੱਥੇ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੇ ਆਪਦੇ ਚੈਨਲ ਬਣਾਏ ਹੋਏ ਉੱਥੇ ਉਹੀ ਬੋਲੀ ਬੋਲਣੀ ਜਿਹੜੀ ਪੋਲੀਟੀਕਲ ਪਾਰਟੀ ਦਾ ਚੈਨਲ ਹੈ ਅਤੇ ਜੇ ਕੋਈ ਇੰਡੀਪੈਂਡੈਂਟ ਗੱਲ ਕਰਦਾ ਵੀ ਆ ਉਹਦੇ 'ਤੇ ਕੇਸ ਬਣ ਜਾਂਦਾ ਜਾਂ ਉਹਨਾਂ ਦੇ ਚੈਨਲ ਬੰਦ ਕਰਾ ਦਿੱਤੇ ਜਾਂਦੇ ਆ ਪਰ ਜਿੱਥੇ ਆਜ਼ਾਦੀ ਹੈਗੀ ਹੈ ਬੋਲਦੇ ਉੱਥੇ ਵੀ ਨਹੀਂ ਉੱਥੇ ਵੀ ਲੇਲੇ ਪੇਪਿਆਂ ਵਾਲੇ ਬਥੇਰੇ ਤੁਸੀਂ ਆਪਣੇ ਦੇਖਦੇ ਹੋ ਆਲੇ ਦੁਆਲੇ ਕੋਈ ਖਾਸ ਉਸ ਮੁੱਦਿਆਂ 'ਤੇ ਗੱਲ ਨਹੀਂ ਕਰਦੇ ਜਿਨ੍ਹਾਂ 'ਤੇ ਹੋਣੀ ਚਾਹੀਦੀ ਆ ਪਰ ਐਨੀਵੇ ਪ੍ਰੈਸ ਫਰੀਡਮ ਡੇ ਹੈ ਵਧਾਈਆਂ ਸਾਰਿਆਂ ਨੂੰ ਹੁਣ ਇੱਕ ਤਾਂ ਪਤਾ ਨਹੀਂ ਪੰਜਾਬੀ ਕਿਹੜੇ ਪਾਸੇ ਨੂੰ ਤੁਰ ਪਏ ਆ ਇਹ ਕੌਮ ਇਹੋ ਜਿਹੀ ਹੈ ਨਹੀਂ ਸੀ ਬਖਸ਼ਿਸ਼ ਸੀ ਇਸ ਕੌਮ ਨੂੰ ਕਿ ਇਹ ਕੌਮ ਕਿਸੇ ਦੀ ਮਦਦ ਜਿੰਨੇ ਜੋਗੇ ਵੀ ਸੀ ਇਹ ਕਰਦੇ ਆ ਪਰ ਹੁਣ ਜਿਹੜਾ ਪਿਛਲੇ ਕੁਛ ਸਾਲਾਂ ਤੋਂ ਜਿਸ ਤਰ੍ਹਾਂ ਇੱਕ ਤਾਂ ਸੋਸ਼ਲ ਮੀਡੀਆ ਆਉਣ ਕਰਕੇ ਅਸੀਂ ਸੁਰਖੀਆਂ ਵਿੱਚ ਰਹਿੰਦੇ ਹਾਂ ਹੁਣ ਇੱਕ ਪਾਸੇ ਤਾਂ ਅਸੀਂ ਪਿਕਚਰਾਂ ਦੇਖਦੇ ਹਾਂ ਆਮ ਤੌਰ 'ਤੇ ਅੱਜ ਵੀ ਮੈਂ ਦੇਖ ਰਿਹਾ ਸੀ ਕਿ ਸਾਡੇ ਇੱਕ ਬਹੁਤ ਹੀ ਭਾਈ ਸਾਹਿਬ ਹਰਜਿੰਦਰ ਸਿੰਘ ਹੈਰੀ ਪੁਰਬਾ ਹੁਣੀ ਔਰਗੇਨਾਈਜ਼ ਕਰ ਰਹੇ ਨੇ ਇੱਕ ਹੋਰ ਸਾਡੇ ਮੁਸਲਿਮ ਭਾਈਚਾਰੇ 'ਚੋਂ ਵੀ ਸੈਯਦ ਸਾਹਿਬ ਮੇਰੇ ਖਿਆਲ ਹੈ ਉਹ ਔਰਗੇਨਾਈਜ਼ ਕਰ ਰਹੇ ਨੇ ਕਾਰਨਰ ਬਰੁੱਕ ਸੈਡਲ ਬਰੁੱਕ ਏਰੀ ਸ਼ਾਇਦ ਕਿ ਵਾਲੰਟੀਅਰਸ ਦੀ ਟੀਮ ਟੂ ਡੂ ਦਾ ਕਲੀਨ ਅਪ ਔਰ ਉਹ ਕਰ ਰਹੇ ਨੇ ਉਹ ਬਕਾਇਦਾ ਲੱਗੇ ਹੋਏ ਨੇ ਕਿ ਸਾਡਾ ਆਲਾ ਦੁਆਲਾ ਸਾਡੀ ਕਮਿਊਨਿਟੀ ਸਾਡੀ ਸਿਟੀ ਸਾਫ਼ ਹੋਣੀ ਚਾਹੀਦੀ ਹੈ ਇੱਕ ਤਾਂ ਇਹ ਲੋਕ ਨੇ ਜਿਹੜੇ ਆਪਣੇ ਆਲੇ ਦੁਆਲੇ ਨੂੰ ਆਪਣੀ ਕਮਿਊਨਿਟੀ ਨੂੰ ਸੇਫ ਸਾਫ਼ ਰੱਖਣਾ ਚਾਹੁੰਦੇ ਨੇ ਵਧੀਆ ਰੱਖਣਾ ਚਾਹੁੰਦੇ ਨੇ ਅਤੇ ਦੂਜੇ ਪਾਸੇ ਉਹ ਵੀ ਨੇ ਜਿਹੜੇ ਰਾਤ ਬਰਾਤੇ ਦਾਲ ਆ ਕੇ ਕਿਸੇ ਦੇ ਕਿਤੇ ਬੈਕ ਐਲੀ 'ਚ ਕੋਈ ਸਮਾਨ ਰੱਖਤਾ ਜਾਂ ਕਿਤੇ ਸੜਕ 'ਤੇ ਜਾਂਦੇ ਗਾਰਬੇਜ ਸਿੱਟਤਾ ਘਰ 'ਚ ਡੰਪ ਕਰਤਾ ਉੱਥੇ ਚਾਹੇ ਉਹ ਘਰ ਦੀ ਰੈਨੋਵੇਸ਼ਨ ਦਾ ਹੋਵੇ ਜਾਂ ਕੋਈ ਅਪਲਾਇੰਸਿਸ ਹੋਵੇ ਜਾਂ ਕੋਈ ਸੋਫਾ ਹੋਵੇ ਉਹ ਵੀ ਸਾਡੇ ਲੋਕ ਉਹ ਵੀ ਸਾਡੇ 'ਚੋਂ ਹੀ ਨੇ ਪਤਾ ਨਹੀਂ ਉਹਨਾਂ ਦਾ ਕਿਉਂ ਇਸ DNA ਕਿਉਂ ਚੇਂਜ ਹੋ ਗਿਆ ਕਿਉਂਕਿ ਸਾਡੀ ਕੌਮ ਇਹੋ ਜਿਹੀ ਨਹੀਂ ਸੀਗੀ ਸਾਡੀ ਕੌਮ ਤਾਂ ਆਹ ਜਿਹੜੇ ਪੁਰਬਾ ਸਾਹਿਬ ਜਾਂ ਹੋਰ ਸੈਯਦ ਸਾਹਿਬ ਜਿਹੜੇ ਬੰਦੇ ਲੱਗੇ ਹੋਏ ਨੇ ਵੀ ਆਲਾ ਦੁਆਲਾ ਸਾਫ਼ ਰੱਖੋ ਯਾਰ ਉਹ ਕੌਮ ਸੀ ਸਾਡੀ ਫਿਰ ਦੂਜੇ ਪਾਸੇ ਚੋਰੀਆਂ ਪਿੱਛੇ ਜੇ ਮੇਲ ਬਾਕਸ 'ਚ ਭੰਨੀ ਜਾਂਦੇ ਆ 98 ਚਾਰਜਿਸ ਲੱਗੇ ਆ ਦੋ ਭਾਈ ਸਾਹਿਬ ਜਗਰੂਪ ਸਿੰਘ ਚੈਸਟਮੇਰ ਤੋਂ ਇੱਕ 27 ਸਾਲ ਦੀ ਉਮਰ 38 ਕਾਊਂਟਸ ਜਿਹੜੇ ਚਾਰਜਿਸ ਉਹ 'ਤੇ ਲੱਗੇ ਆ ਦੂਜਾ ਇੱਕ ਹੋਰ ਹੈ ਕੁਲਵਿੰਦਰ ਸਿੰਘ ਐਕਚੁਲੀ ਚੈਸਟਮੇਰ ਤੋਂ 35 ਸਾਲ ਦਾ ਅਤੇ 38 ਉਹ 'ਤੇ ਲੱਗੇ ਆ ਜਗਰੂਪ ਸਿੰਘ 27 ਸਾਲ ਦੀ ਉਮਰ 38 ਇਹਦੇ 'ਤੇ ਲੱਗੇ ਆ ਯਾਰ ਮੇਲ ਬਾਕਸਾਂ 'ਚੋਂ ਕੀ ਕੱਢ ਲਉਂਗੇ ਤੁਸੀਂ ਕੀ ਕੋਈ ਜ਼ਰੂਰੀ ਥੋੜ੍ਹੀ ਆ ਕਿ ਮੇਲ ਬਾਕਸਾਂ 'ਚ ਕ੍ਰੈਡਿਟ ਕਾਰਡ ਆਏ ਪਏ ਆ ਉੱਥੇ ਜੇ ਕ੍ਰੈਡਿਟ ਆਏ ਵੀ ਪਏ ਆ ਉਸ ਠੀਕ ਹੈ ਕਿ ਸਵਾਇਪ ਕਰਨ ਦੀ ਬਜਾਏ ਤੁਸੀਂ ਉਹ ਅੱਜ ਕੱਲ੍ਹ $100 ਤੱਕ ਲਿਮਿਟ ਹੁੰਦੀ ਹੈ ਜੋ ਉਦੋਂ ਬਾਅਦ ਤੁਸੀਂ ਸਵਾਇਪ ਐਕਸੈਪਟ ਨਹੀਂ ਕਰਦੇ ਫਿਰ ਤੁਹਾਨੂੰ ਕੋਡ ਚਾਹੀਦਾ ਪਰ ਕਿਉਂ ਇਹੋ ਜਿਹਾ ਜਿਹੜਾ ਬੈਡ ਨੇਮ ਤੁਸੀਂ ਖੱਟ ਰਹੇ ਹੋ ਅਤੇ ਸੋਸ਼ਲ ਮੀਡੀਆ ਕਰਕੇ ਬਦਨਾਮੀ ਜ਼ਿਆਦਾ ਹੁੰਦੀ ਹੈ ਇਸੇ ਕਰਕੇ ਫਿਰ ਅੱਜ ਕੱਲ੍ਹ

ਸੀ ਸਾਡਾ ਭਾਈਚਾਰਾ ਖਾਸ ਕਰਕੇ ਜਿਹੜਾ ਨਫ਼ਰਤ ਦਾ ਸ਼ਿਕਾਰ ਬਹੁਤ ਹੋ ਰਿਹਾ ਹੇਟ ਕ੍ਰਾਈਮ ਵੱਧਦਾ ਜਾ ਰਿਹਾ ਦੂਜੇ ਪਾਸੇ ਖਬਰਾਂ ਹੁਣ ਕੱਲ੍ਹ ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ ਸੀ ਇੱਕ ਦੋ ਸੱਜਣ ਆਏ ਕਹਿੰਦੇ ਬਾਈ ਜੀ ਇਹ 'ਤੇ ਵੀ ਗੱਲ ਕਰਿਓ ਹੁਣ ਗੱਲਾਂ ਤਾਂ ਇਹ 'ਤੇ ਅਸੀਂ ਕਰਦੇ ਰਹਿੰਦੇ ਅਕਸਰ ਕਰਦੇ ਰਹਿੰਦੇ ਸਾਨੂੰ ਸਮਝਣ ਦੀ ਲੋੜ ਹੈ ਲੋਕ ਵਿੱਚੋਂ ਇੱਕਾ ਦੁੱਕਾ ਹੀ ਹੁੰਦੇ ਆ ਜਿਵੇਂ ਹੁਣ ਸਟੂਡੈਂਟ ਆਏ ਆ ਮੈਜੋਰਿਟੀ ਸਟੂਡੈਂਟ ਤਾਂ ਮਿਹਨਤ ਕਸ਼ ਆ ਵਿਚਾਰਿਆਂ ਨੂੰ ਘਰੇ ਜਾਣ ਦਾ ਟਾਈਮ ਵੀ ਹੈ ਨਹੀਂ ਪਰ ਆ 50-100 ਜਿਹੜੇ ਖਰੂਦੀ ਸੀ ਉਹਨਾਂ ਨੇ ਇਹੋ ਜਿਹਾ ਖਿਲਾਰਾ ਪਾਇਆ ਕਿ ਸਾਰੇ ਬਦਨਾਮ ਹੋ ਗਏ ਹੁਣ ਬ੍ਰੈਂਪਟਨ ਦੀ ਗੱਲ ਕਰਦੇ ਸੀ ਜਦੋਂ ਮਾੜੀ ਜੀ ਕੋਈ ਸੋਸ਼ਲ ਮੀਡੀਆ 'ਤੇ ਪੋਸਟ ਆਉਂਦੀ ਹੈ ਸਾਡਾ ਕੋਈ ਫੋਟੋ ਪੈਂਦੀ ਹੈ ਤਾਂ ਥੱਲੇ ਕਮੈਂਟਾਂ ਦੇ ਵਿੱਚ ਅੱਧੋਂ ਵੱਧ ਬ੍ਰੈਂਪਟਨ ਲਿਖਿਆ ਹੁੰਦਾ ਹਾਲਾਂਕਿ ਬ੍ਰੈਂਪਟਨ ਭਾਵੇਂ ਨਾਮ ਵੀ ਹੋਵੇ ਉਹ ਸੋ ਇੰਨਾ ਕੁ ਬਦਨਾਮ ਹੋ ਗਿਆ ਸਿਮਿਲਰਲੀ ਹੁਣ ਪਾਰਕ ਸਾਡੇ ਬਣੇ ਹੈ ਉਹ ਪਾਰਕ ਐਕਚੁਲੀ ਬਣੇ ਹੈ ਕਿ ਜਦੋਂ ਕੋਈ ਕਿਸੇ ਨੇ ਵਾਕ ਕਰਨਾ ਜਾਂ ਬੱਚਿਆਂ ਨੇ ਉੱਥੇ ਖੇਡਣਾ ਜਾਂ ਉੱਥੇ ਬੱਚਿਆਂ ਨੂੰ ਪੇਰੈਂਟਸ ਲੈ ਕੇ ਜਾਂਦੇ ਨੇ ਜੋ ਪਲੇ ਸੈੱਟ ਉੱਥੇ ਲੱਗੇ ਹੋਏ ਨੇ ਪਲੇ ਗਰਾਊਂਡਾਂ ਦੇ ਵਿੱਚ ਅਤੇ ਮਾਂ ਪਿਓ ਉੱਥੇ ਵੇਟ ਕਰ ਲੈਣ ਪਰ ਹੁਣ ਸਾਡੇ ਜਿਹੜੇ ਪਾਰਕ ਨੌਰਥ ਈਸਟ 'ਚ ਜ਼ਿਆਦਾਤਰ ਉਹ ਸੀਨੀਅਰ ਸੈਂਟਰ ਬਣ ਗਿਆ ਕਿਉਂਕਿ ਬਜ਼ੁਰਗਾਂ ਨੂੰ ਹੋਰ ਜਗ੍ਹਾ ਹੈਗੀਆਂ ਨੇ ਜਾਣ ਲਈ ਸੀਨੀਅਰ ਸੈਂਟਰ ਹੈਗੇ ਅਤੇ ਸਮੇਸ਼ ਕਲਚਰ ਸੈਂਟਰ ਵੀ ਹੈ ਸੀਨੀਅਰ ਐਂਕਾ ਵੀ ਹੈਗੇ ਆ ਹੋਰ ਵੀ ਕਈ ਜਗ੍ਹਾ 'ਤੇ ਸੀਨੀਅਰਸ ਨੂੰ ਬੈਠਣ ਦੀ ਜਗ੍ਹਾ ਹੈਗੀ ਹੈ ਪਰ ਕਿਉਂਕਿ ਉਹਨਾਂ ਨੂੰ ਨੇੜੇ ਲੱਗਦਾ ਇੱਥੋਂ ਤੁਰ ਕੇ ਆਰਾਮ ਨਾਲ ਜਾਓ ਉੱਥੇ ਬੈਠੋ ਬੈਂਚ ਰੱਖੇ ਹੋਏ ਆ ਜਾਂ ਬਹੁਤ ਸਾਰੀ ਜਗ੍ਹਾ 'ਤੇ ਤਾਂ ਗਜ਼ੀਬੋ ਦੀ ਡਿਮਾਂਡ ਕੀਤੀ ਜਾ ਰਹੀ ਵੀ ਗਜ਼ੀਬੋ ਬਣਾ ਕੇ ਦਿਓ ਜੀ ਅਤੇ ਗਜ਼ੀਬੋ ਬਣਾਏ ਵੀ ਜਾ ਰਹੇ ਨੇ ਬਣ ਵੀ ਗਏ ਨੇ ਪਹਿਲਾਂ ਸੋ ਉੱਥੇ ਬੈਠ ਜਾਂਦੇ ਨੇ ਬੈਠਣ 'ਚ ਕੋਈ ਹਰਜ ਨਹੀਂ ਹੈਗਾ ਪਰ ਆ ਜਿਹੜੀਆਂ ਕੱਲ੍ਹ ਮੈਨੂੰ ਗੁਰਦੁਆਰਾ ਸਾਹਿਬ ਤੋਂ ਰਿਪੋਰਟਾਂ ਮਿਲੀਆਂ ਵੀ ਬਾਈ ਜੀ ਇਹ ਗੱਲ ਕਰਿਓ ਕੁਛ ਬਜ਼ੁਰਗ ਜਿਹੜੇ ਹੈਗੇ ਆ ਕੁਛ ਹੀ ਬਜ਼ੁਰਗ ਹੁੰਦੇ ਆ ਸਾਰੇ ਨਹੀਂ ਹੁੰਦੇ ਬਹੁਤ ਸਾਰੇ ਬਜ਼ੁਰਗ ਬੜੇ ਸਲੀਕੇ ਵਾਲੇ ਨੇ ਦਿਆਨਦਾਰ ਨੇ ਸੁਲਝੇ ਹੋਏ ਨੇ ਵਧੀਆ ਪਰਿਵਾਰਾਂ 'ਚੋਂ ਆਏ ਨੇ ਵਧੀਆ ਕੰਮ ਕਰਦੇ ਆਏ ਨੇ ਪਰ ਉਹ ਸਾਰੇ ਹੀ ਬਦਨਾਮ ਹੋ ਜਾਂਦੇ ਆ ਫਿਰ ਜਦੋਂ ਇੱਕਾ ਦੁੱਕਾ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਚਾਹੇ ਉਹ ਸ਼ਰਾਬ ਪੀਣ ਦੀਆਂ ਹੋਣ ਜਾਂ ਬਾਹਰ ਖੜ ਕੇ ਪਿਸ਼ਾਬ ਕਰਨ ਦੀਆਂ ਹੋਣ ਈਵਨਜੈਂਸਰ ਸੈਂਟਰ ਦੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਉੱਥੇ ਠੀਕ ਹੈ ਕਿ ਬਜ਼ੁਰਗ ਜਾ ਕੇ ਬੈਠਦੇ ਆ ਤਾਸ਼ ਖੇਡਦੇ ਜਾ ਕੇ ਹਾਲਾਂਕਿ ਉਹ ਜਗ੍ਹਾ ਤਾਸ਼ ਖੇਡਣ ਲਈ ਨਹੀਂ ਹੈਗੀ ਪਰ ਫਿਰ ਜਦੋਂ ਵਿੱਚੋਂ ਦੋ ਚਾਰ ਜੇ ਹੁਣ 50 ਉੱਥੇ ਬਜ਼ੁਰਗ ਬੈਠੇ ਵਿੱਚੋਂ ਦੋ ਚਾਰ ਇਹੋ ਜਿਹੇ ਪਟੇਟਰ ਬੈਠੇ ਨੇ ਜਿਹੜੇ ਔਰਤਾਂ ਦੀਆਂ ਦਾ ਐਕਸਰੇ ਕਰਦੇ ਨੇ ਇੱਕ ਸਾਈਡ ਤੋਂ ਤੁਰ ਕੇ ਦੂਜੇ ਸਾਈਡ 'ਤੇ ਛੱਡ ਕੇ ਆਉਂਦੀ ਅੱਖਾਂ ਨਾਲ ਫਿਰ ਉਹਨਾਂ 'ਤੇ ਕਮੈਂਟ ਕਰਦੇ ਨੇ ਜਿਹੜੇ ਸੁਲਝੇ ਹੋਏ ਬਜ਼ੁਰਗ ਉਹਨਾਂ ਨੂੰ ਇਹਨਾਂ ਚੀਜ਼ ਇਹਨਾਂ ਲੋਕਾਂ ਨੂੰ ਰੋਕਣਾ ਚਾਹੀਦਾ ਵੀ ਤੇਰੇ ਘਰੇ ਵੀ ਹੋਣੀ ਹੈ ਭਾਈ ਕੋਈ ਨਾ ਕੋਈ ਤੇਰੀ ਨੂੰਹ ਹੋਊਗੀ ਤੇਰੀ ਧੀ ਹੋਊਗੀ ਉਹਦੇ 'ਤੇ ਵੀ ਇੱਦਾਂ ਦੇ ਕਮੈਂਟ ਕਰਦਾ ਜੇ ਤੁਸੀਂ ਜੇ ਬਾਕੀ ਬਜ਼ੁਰਗ ਰੋਕਣਗੇ ਤਾਂ ਸ਼ਾਇਦ ਇਹੋ ਜਿਹੇ ਲੋਕ ਜਿਹੜੇ ਆਂਸਰ ਹੈ ਉਹ ਹਟ ਜਾਣਗੇ ਤਾਂ ਕਿ ਅਸੀਂ ਬਦਨਾਮ ਨਾ ਹੋਈਏ ਸੋ ਇਸ ਕਰਕੇ ਬੇਨਤੀ ਹੈ ਥੋੜ੍ਹਾ ਜਿਹਾ ਗੁਰੇਜ਼ ਕਰਿਆ ਕਰੋ ਪਬਲਿਕ ਪਲੇਸਿਸ 'ਤੇ ਬੈਠਦੇ ਹੋ ਜਦੋਂ ਸਾਡੀਆਂ ਧੀਆਂ ਭੈਣਾਂ ਔਰਤਾਂ ਜਾਂਦੀਆਂ ਨੇ ਬਾਕੀ ਔਰਤਾਂ ਵੀ ਹੋਰ ਕਮਿਊਨਿਟੀ 'ਚੋਂ ਆਉਂਦੀਆਂ ਨੇ ਇਹੋ ਜਿਹੇ ਕੰਮ ਨਾ ਕਰਿਆ ਕਰੋ ਜੇ ਕੋਈ ਕਰਦਾ ਤਾਂ ਉਹਨੂੰ ਰੋਕੋ ਚੁੱਪ ਨਾ ਹੋਵੋ ਕੋਈ ਤੁਹਾਡਾ ਮੈਡਲ ਨਹੀਂ ਲਾਉਣ ਲੱਗਾ ਉਹਨੂੰ ਰੋਕੋ ਉਹਨੂੰ ਕਹੋ ਭਾਈ ਤੇਰੇ ਘਰੇ ਵੀ ਹੋਣਾ ਕੁਛ ਇੱਦਾਂ ਦਾ ਫਿਰ ਤਾਂ ਕਿ ਜਿਹੜਾ ਸਾਨੂੰ ਇਹੋ ਜਿਹਾ ਜਿਹੜਾ ਨਫ਼ਰਤ ਦੇ ਪਾਤਰ ਨਾ ਬਣਨਾ ਪਵੇ ਹੁਣ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਹੈ ਸਾਡੇ ਬਿਜ਼ਨਸਮੈਨ ਭਾਈਚਾਰੇ ਦੇ ਵਿੱਚ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਅਸੀਂ ਬਹੁਤ ਇੱਥੇ ਮਿਹਨਤਕਸ਼ ਲੋਕ ਹੈ ਮਿਹਨਤਾਂ ਕੀਤੀਆਂ ਨੇ ਆਪੋ ਆਪਣੀਆਂ ਪਹੁੰਚ ਦੇ ਮੁਤਾਬਕ ਬਿਜ਼ਨਸ ਸੈਟਅਪ ਕੀਤੇ ਹੈ ਬਹੁਤ ਵੱਡੀਆਂ ਵੱਡੀਆਂ ਲੋਕਾਂ ਨੇ ਕਈਆਂ ਨੇ ਟਰੱਕਿੰਗ ਕੰਪਨੀ ਕੰਸਟਰਕਸ਼ਨ ਕੰਪਨੀ ਅਤੇ ਹੋਰ ਰੈਸਟੋਰੈਂਟਸ ਹੋਸਪਿਟਲ ਹੋਸਪਿਟੈਲਿਟੀ ਦੇ ਵਿੱਚ ਹੋਟਲਸ ਮੋਟਲਸ ਬਣਾਏ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਅਗੇਨ ਵਿੱਚ ਕੁਛ ਪਰਸੈਂਟੇਜ ਇਹੋ ਜਿਹੇ ਵੀ ਹੈਗੇ ਹੈ ਮੈਂ ਅਕਸਰ ਕਿਉਂਕਿ 3 ਦਹਾਕਿਆਂ ਤੋਂ ਬਾਅਦ ਰੀਅਲ ਸਟੇਟ ਇੰਡਸਟਰੀ 'ਚ ਹੋ ਗਏ ਹੈ ਅਤੇ ਬਹੁਤ ਸਾਰੇ ਟਰੇਡਸਮੈਨਾਂ ਨਾਲ ਵਾਹ ਵਾਸਤਾ ਰਹਿੰਦਾ ਘਰ ਬਣਾਉਂਦੇ ਵੀ ਰਹੇ ਹੈ ਤਾਂ ਜਦੋਂ ਟਰੇਡਸਮੈਨਾਂ ਨੂੰ ਪੁੱਛੀਦਾ ਸੀਗਾ ਵੀ ਕਿਵੇਂ ਆ ਪੈਸੇ ਪੂਸੇ ਮਿਲ ਜਾਂਦੇ ਆ ਮਜੋਰਿਟੀ ਟਰੇਡਸਮੈਨ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਆ ਬਾ ਜੀ 20% ਤਾਂ ਮਰ ਹੀ ਜਾਂਦੇ ਆ ਹੁਣ 20% ਕਿਉਂ ਮਰ ਜਾਂਦੇ ਆ ਤੁਹਾਡੇ ਜਦੋਂ ਤੁਸੀਂ ਕਿਸੇ ਨੂੰ ਜੇ ਤੁਸੀਂ ਘਰ ਬਣਾ ਰਹੇ ਹੋ ਜਾਂ ਤੁਸੀਂ ਰੈਨੋਵੇਸ਼ਨ ਕਰਵਾ ਰਹੇ ਹੋ ਜਾਂ ਤੁਸੀਂ ਕੋਈ ਟਰੱਕਿੰਗ ਇੰਡਸਟਰੀ 'ਚ ਜਾਂ ਕਿਸੇ ਡਰਾਈਵਰ ਨੂੰ ਹਾਇਰ ਕੀਤਾ ਹੋਇਆ ਜਾਂ ਕਿਸੇ ਰੈਸਟੋਰੈਂਟ 'ਚ ਕਿਸੇ ਇੰਪਲੋਈ ਨੂੰ ਹਾਇਰ ਕੀਤਾ ਹੋਇਆ ਜੇ ਤੁਸੀਂ ਬਿਜ਼ਨਸ ਆਪਣੇ ਆਪ ਨੂੰ ਬਿਜ਼ਨਸਮੈਨ ਸਮਝਦੇ ਹੋ ਤਾਂ ਕਮ ਸੇ ਕਮ ਜੇ ਤੁਸੀਂ ਬੰਦਾ ਬੁਲਾਇਆ ਤਾਂ ਉਹਨੂੰ ਪੈਸੇ ਤਾਂ ਦਿਓ 20% ਵੀ ਕਿਉਂ ਮਾਰ ਰਹੇ ਹੋ ਬਈ ਕਿਉਂਕਿ ਸਮੱਸਿਆ ਇਹ ਹੈ ਕਿ ਅਸੀਂ ਦੇਖੋ ਦੇਖ ਬਿਜ਼ਨਸ ਖੋਲ੍ਹ ਤਾਂ ਲੈਂਦੇ ਹਾਂ ਸਾਨੂੰ ਬਿਜ਼ਨਸ ਸੈਂਸ ਨਹੀਂ ਹੈਗੀ ਨਾ ਸਾਨੂੰ ਕੋਈ ਮੈਨੇਜਮੈਂਟ ਸਕਿੱਲ ਹੈ ਸਾਡੇ ਕੋਲੇ

ਨਾ ਸਾਡੇ ਕੋਲ ਕੋਈ ਬਿਜ਼ਨਸ ਸਕਿੱਲ ਹੈ ਅਸੀਂ ਖੋਲ ਲਿਆ ਦੇਖੋ ਦੇਖ ਫਲਾਣੇ ਨੇ ਘਰ ਬਣਾਉਣੇ ਸ਼ੁਰੂ ਕਰਤੇ ਤਾਂ ਮੈਂ ਵੀ ਬਣਾਉਣੇ ਸ਼ੁਰੂ ਕਰਤੇ ਪਰ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਕੋਲ ਉਨੀ ਪਹੁੰਚ ਹੈਗੀ ਹੈ ਕਿ ਮੈਂ ਜੇ ਇੱਕ ਘਰ ਵੀ ਬਣਾਉਣਾ ਤਾਂ ਘੱਟ ਤੋਂ ਘੱਟ ਤੁਹਾਡਾ ਮਿਲੀਅਨ ਡਾਲਰ ਜਿਹੜਾ ਉਹ ਇੱਕ ਸਾਲ ਲਈ ਸਰਕਲ ਦੇ ਵਿੱਚ ਹੋਣਾ ਚਾਹੀਦਾ ਤੁਹਾਡੇ ਕੋਲ ਉਨੇ ਕੁ ਹੋਣੇ ਚਾਹੀਦਾ ਹੁਣ ਤੁਸੀਂ ਇੱਕ ਇੱਕ ਕੌਂਕਰੀਟ ਵਾਲਾ ਸੱਦ ਲਿਆ ਤਾਂ ਉਹ ਤੇ $40,000 ਬਿੱਲ ਬਣ ਜਾਣਾ ਜੇ ਤੁਹਾਡੇ ਕੋਲ ਉਹਨੂੰ ਪੈਸੇ ਦੇਣ ਨੂੰ ਹੈ ਨਹੀਂ ਤਾਂ ਫਿਰ ਉੱਥੋਂ ਤਾਂ ਸ਼ੁਰੂ ਹੋਣਾ ਸਾਰਾ ਕੰਮ ਹਲੇ ਤਾਂ ਬਾਕੀ ਗਾਹਾਂ ਤੁਰਨਾ ਫਿਰ ਸੋ 20-25% ਲੋਕਾਂ ਦੇ ਪੈਸੇ ਮਰ ਰਹੇ ਨੇ ਇਹ ਬਦਕਿਸਮਤੀ ਹੈ ਸਾਡੇ ਭਾਈਚਾਰੇ ਦੇ ਵਿੱਚ ਮਾਰਨ ਵਾਲੇ ਵੀ ਸਾਡੇ ਨੇ ਤੇ ਜਿਨ੍ਹਾਂ ਦੇ ਮਾਰੇ ਜਾ ਰਹੇ ਨੇ ਉਹ ਵੀ ਸਾਡੇ ਨੇ ਹੁਣ ਰੀਸੈਂਟ ਜਿਹੜੀ ਮੈਨੂੰ ਇੱਕ ਘਟਨਾ ਸਾਹਮਣੇ ਆਈ ਹਾਲਾਂਕਿ ਇਹੋ ਜਿਹੀਆਂ ਘਟਨਾਵਾਂ ਬਹੁਤ ਨੇ ਪਰ ਕੁਛ ਲੋਕ ਮੇਰੇ ਜਾਣਨ ਵਾਲੇ ਮੈਨੂੰ ਫੋਨ ਕਰ ਦਿੰਦੇ ਨੇ ਇੱਕ ਮੇਰੇ ਵੀਰ ਦਾ ਫੋਨ ਆਇਆ ਮੇਰੇ ਜਾਣਨ ਵਾਲੇ ਬਹੁਤ ਪਿਆਰ ਲੌਂਗ ਟਾਈਮ ਤੋਂ ਮੇਰੀ ਉਹਨਾਂ ਨਾਲ ਰਿਲੇਸ਼ਨਸ਼ਿਪ ਹੈ ਕਹਿੰਦੇ ਬਾਈ ਜੀ ਬੇਟਾ ਇੱਥੋਂ ਦਾ ਬੋਰਨ ਰੇਜ਼ਡ ਹੈ ਟੀਨੇਜਰ ਹੈ 18-19 ਸਾਲ ਦੀ ਉਮਰ ਹੈ ਹਾਈ ਸਕੂਲ ਕਰਨ ਤੋਂ ਬਾਅਦ 3 ਸਾਲ ਦਾ ਉਹਨੇ ਸੇਟ ਦੇ ਵਿੱਚ ਹੈਵੀ ਡਿਊਟੀ ਮਕੈਨਿਕ ਦਾ ਕੋਰਸ ਲਿਆ 3 ਸਾਲ ਦਾ ਹੁਣ ਜਿਹੜੇ ਇੱਦਾਂ ਦੇ ਪ੍ਰੋਫੈਸ਼ਨਲ ਚਾਹੇ ਉਹ ਡਾਕਟਰਸ ਨੇ ਚਾਹੇ ਉਹ ਲੋਇਰਸ ਨੇ ਜਾਂ ਉਹ ਮਕੈਨਿਕ ਨੇ ਉਹਨਾਂ ਨੂੰ ਨਾਲ ਨਾਲ ਆਪਣੇ ਲੋਇਰਸ ਨੂੰ ਆਰਟੀਕਲਿੰਗ ਤੇ ਡਾਕਟਰਾਂ ਨੂੰ ਰੈਜ਼ੀਡੈਂਸੀ ਤੇ ਮਕੈਨਿਕਸ ਨੂੰ ਇੰਟਰਪ੍ਰਨਰਸ਼ਿਪ ਕਰਨੀ ਪੈਂਦੀ ਹੈ ਇੰਟਰਨਸ਼ਿਪ ਕਰਨੀ ਪੈਂਦੀ ਹੈ ਕਿਸੇ ਸਾਈਟ ਤੇ ਉੱਥੇ ਮਕੈਨਿਕ ਤੇ ਜਾ ਕੇ ਨਾਲ ਨਾਲ ਪ੍ਰੈਕਟੀਕਮ ਜਿਹੜਾ ਕਰਨਾ ਪੈਂਦਾ ਹੈ ਹੁਣ ਇਸ ਬੱਚੇ ਨੇ ਵੀ ਕਿਤੇ ਕਿਉਂਕਿ ਹੈਵੀ ਡਿਊਟੀ ਮਕੈਨਿਕ ਦਾ ਕਰਦਾ ਸੀਗਾ ਆਪਣੇ ਸਾਊਥ ਈਸਟ ਚ ਕੋਈ ਟਰੱਕ ਰਿਪੇਅਰ ਸ਼ਾਪ ਨਾ ਗੱਲਬਾਤ ਕਰ ਲਈ ਉਹ ਕਹਿੰਦੇ ਜੀ ਠੀਕ ਹੈ ਕੋਈ ਨਹੀਂ ਆ ਜਾ ਕਰੋ 1 ਮਹੀਨਾ ਉਸ ਬੱਚੇ ਨੇ ਕੰਮ ਕੀਤਾ ਉਹ ਫਾਦਰ ਨੇ ਮੈਨੂੰ ਦੱਸਿਆ ਕਹਿੰਦਾ ਕੱਲ੍ਹ ਬਾਈ ਜੀ ਕਹਿੰਦੇ 12-12 ਘੰਟੇ ਬੱਚਾ ਸਾਡਾ ਕੰਮ ਕਰਦਾ ਰਿਹਾ 6 ਦਿਨ ਕੰਮ ਕਰਦਾ ਸੀ ਹਫ਼ਤੇ 'ਚ 1 ਦਿਨ ਦੀ ਛੁੱਟੀ ਹੁੰਦੀ ਸੀ 12-12 ਘੰਟੇ ਅਤੇ ਕਹਿੰਦੇ ਮਹੀਨਾ ਕੀਤਾ ਜਦੋਂ ਪੈਸੇ ਮੰਗੇ ਤਾਂ ਟਾਲ ਮਟੋਲ ਉਹ ਯਾਰ ਸਾਡਾ CRA ਨਾ ਹੀ ਚੱਲਦਾ ਸਾਡਾ ਉਹਦੇ ਨਾ ਹੀ ਚੱਲਦਾ ਸਾਡਾ ਉਹਦੇ ਨਾ ਹੀ ਚੱਲਦਾ ਕਹਿੰਦੇ ਇਹ ਵੀ ਨਹੀਂ ਕੋਈ ਕੰਮ ਹੈ ਨਹੀਂ ਕਹਿੰਦੇ ਉੱਥੇ ਟਰੱਕ ਰਿਪੇਅਰ ਕਿਉਂਕਿ ਟਰੱਕ ਰਿਪੇਅਰ ਜਿਹੜੀ ਜਿੰਨੀ ਵੀ ਚਾਹੇ ਆਟੋ ਰਿਪੇਅਰ ਹੈ ਜਿਹੜੀ ਚਾਹੇ ਉਹ ਟਰੱਕ ਹੈ ਚਾਹੇ ਕਾਰਾਂ ਨੇ ਉਹ ਸਾਰੇ ਬਿਜ਼ੀ ਨੇ ਸੋ ਕੰਮ ਵੀ ਹੈਗਾ ਪਰ ਨੀਅਤ ਮਾੜੀ ਹੈ ਕਹਿੰਦੇ ਮਹੀਨਾ ਹੋ ਗਿਆ ਬੱਚੇ ਤੋਂ ਕੰਮ ਕਰਵਾ ਲਿਆ ਪੈਸੇ ਨਹੀਂ ਦਿੱਤੇ ਕਹਿੰਦੇ ਮੈਂ ਇੱਥੋਂ ਤੱਕ ਵੀ ਕਹਿਤਾ ਯਾਰ ਵੀ ਅੱਧ ਪਚਾਦੀ ਦੇ ਦੇ ਬੱਚੇ ਨੇ ਪਹਿਲੀ ਵਾਰ ਜੋਬ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਉਹਨੇ ਗਾਹਾਂ ਮਕੈਨਿਕ ਬਣਨਾ ਕਮ ਸੇ ਕਮ ਉਹਨੂੰ ਹੌਂਸਲਾ ਹੋ ਜਾਊਗਾ ਹੁਣ ਤੂੰ ਇੱਕ 18-19-20 ਸਾਲ ਦੇ ਬੱਚੇ ਦੇ 1 ਮਹੀਨੇ ਦੇ ਪੈਸੇ ਮਾਰ ਲਏ ਹੈ ਉਹਨੇ ਸ਼ੁਰੂਆਤ ਕੀਤੀ ਹੈ ਉਹਨੂੰ ਚਾਹ ਸੀ ਕਿ ਮੈਂ ਕੰਮ ਕਰਾਂ ਮੈਨੂੰ 4 ਪੈਸੇ ਮਿਲਣਗੇ ਜੇ $15 ਘੰਟੇ ਦੇ ਵੀ ਤੂੰ ਮਿਨੀਮਮ ਵੀ ਦੇਵੇਂ ਉਹਨੂੰ ਤੇ 6 ਦਿਨ ਕੰਮ ਕਰਵਾਇਆ 12 ਘੰਟੇ ਲਗਾਤਾਰ ਐਵਰੀ ਡੇ ਤਾਂ ਘੱਟ ਤੋਂ ਘੱਟ 2,000-2,200 ਬਣਦਾ ਹੋਊ ਇਦੋਂ ਵੱਧ ਤਾਂ ਬਣਦਾ ਨਹੀਂ ਹੁਣ ਉਹਦੇ ਤੂੰ 2,000-2,200 ਮਾਰ ਕੇ ਉਹਨੂੰ ਕੀ ਇੰਪ੍ਰੈਸ਼ਨ ਦੇ ਰਿਹਾ ਕੀ ਬੱਚੇ ਦੇ ਮਨ ਚ ਪਾ ਰਿਹਾ ਤੂੰ ਕਿ ਇਦੋਂ ਬਾਅਦ ਦੇਸੀਆਂ ਨਾਲ ਕੰਮ ਨਾ ਕਰੇ ਮੁੜ ਕੇ ਤੇ ਉਹ 2,000 ਮਾਰ ਕੇ 2,500 ਮਾਰ ਕੇ ਯਾਰ ਕਿਸੇ ਬੱਚੇ ਦਾ ਤੂੰ ਕਿਵੇਂ ਸੌਂ ਜਾਂਦੇ ਹੋ ਘਰੇ ਜਾ ਕੇ ਫਿਰ ਤੁਸੀਂ ਬਿਜ਼ਨਸਮੈਨ ਕਹਾਉਂਦੇ ਹੋ ਕਿਵੇਂ ਆਪਣੇ ਬੱਚਿਆਂ ਨੂੰ ਕਿਸੇ ਹੋਰ ਬੱਚੇ ਦਾ ਹੱਕ ਮਾਰ ਕੇ ਕਿਵੇਂ ਆਪਣੇ ਘਰੇ ਜਾ ਕੇ ਆਪਣੇ ਬੱਚਿਆਂ ਨੂੰ ਤੁਸੀਂ ਦੁੱਧ ਲੈ ਕੇ ਜਾਂਦੇ ਹੋਵੋਗੇ ਜਾਂ ਕੋਈ ਫਰੂਟ ਲੈ ਕੇ ਜਾਂਦੇ ਹੋਵੋਗੇ ਜਾਂ ਉਹਨਾਂ ਨੂੰ ਕੁਛ ਫੂਡ ਲੈ ਕੇ ਜਾਂਦੇ ਹੋ ਕਿਵੇਂ ਖਿਲਾਉਂਦੇ ਹੋ ਉਹਨਾਂ ਨੂੰ ਉਹ ਜ਼ਹਿਰ ਹੈ ਉਹ 2,000 ਭਾਈ ਸਾਹਿਬ ਉਹਦੇ ਨਾਲ ਕਿੰਨੀਆਂ ਕੁ ਜੀਰੋਆਂ ਲੱਗ ਕੇ ਹੋਰ ਉਹ ਨਿਕਲਣਾ ਨਾ ਉਹ ਤੁਹਾਨੂੰ ਅੰਦਾਜ਼ਾ ਨਹੀਂ ਹੈ ਇਸ ਵਕਤ ਕਿਸੇ ਵੀ ਮਿਹਨਤ ਵੈਸੇ ਤਾਂ ਕਿਸੇ ਵੀ ਮਿਹਨਤ ਕਰਨ ਵਾਲੇ ਇਨਸਾਨ ਦੇ ਪੈਸੇ ਨਹੀਂ ਮਾਰਨੇ ਚਾਹੀਦੇ ਕਿਉਂਕਿ ਉਹ ਕੋਈ ਕੰਮ ਚਾਹ ਨੂੰ ਨਹੀਂ ਕਰ ਰਿਹਾ ਇੱਕ 18-19 ਸਾਲ ਦਾ ਬੱਚਾ ਤੁਹਾਡੇ ਤੁਸੀਂ ਉਹਨੂੰ ਕੰਮ 'ਤੇ ਰੱਖਿਆ ਆਪ ਰੱਖਿਆ ਕੰਮ ਕਰਵਾਇਆ ਹੱਥ ਬੰਨ ਕੇ ਬੇਨਤੀ ਹੈ ਨਾ ਬਦਦੁਆਵਾਂ ਲਵੋ ਇਹ ਜਿਹੜਾ ਤੁਸੀਂ ਕਹਿੰਦੇ ਨਾ CRA ਨਾ ਪੰਗਾ ਮੈਨੂੰ ਪਤਾ ਤਾਂ ਲੱਗ ਗਿਆ ਕੌਣ ਹੈ ਕਿੱਥੇ ਹੈ ਹੁਣ ਜੇ CRA ਨੇ ਤੁਹਾਡਾ ਗਲ ਘੁੱਟ ਕੇ ਅਗਲੇ ਨੇ ਗੋਡਾ ਰੱਖ ਕੇ ਗਰਦਨ ਤੇ ਕਢਵਾ ਲਏ ਉਹਨਾਂ ਨੂੰ ਵੀ ਤਾਂ ਦਿਓਗੇ ਨਾ ਹੋ ਸਕਦਾ ਜੇ ਤੁਸੀਂ ਬੱਚੇ ਦਾ 2,000 ਦੇ ਦੋਗੇ ਇਹਦੇ ਮੂੰਹ ਚੋਂ ਕੋਈ ਇਹਦੇ ਇਹਨਾਂ ਦੇ ਪਰਿਵਾਰ ਦੇ

ਅੰਦਰੋਂ ਕੋਈ ਦੁਆ ਨਿਕਲ ਜਾਵੇ ਤੁਹਾਡਾ ਸੀਆਰੇ ਤੋਂ ਹੀ ਖੜਾ ਛੁੱਟ ਜਾਵੇ ਜੇ ਬਿਜ਼ਨਸਮੈਨ ਕਹਾਉਣੇ ਹੋ ਜੇ ਸੱਚੀ ਹੈਗੇ ਹੋ ਤਾਂ ਪਲੀਜ਼ ਹੱਥ ਬੰਨ ਕੇ ਮੇਰੀ ਬੇਨਤੀ ਹੈ ਤੁਹਾਨੂੰ ਇਸ ਬੱਚੇ ਦੇ ਪੈਸੇ ਦੇ ਦਿਓ ਨਾ ਬਹੁਤ ਦੁਆਵਾਂ ਲਵੋ ਇਹ ਬਹੁਤ ਕੁਛ ਲੈ ਕੇ ਜਾਣਗੇ ਜਿਹੜੇ $2,000 or $2,500 ਦੇਣਾ ਜਿਹੜਾ ਤੁਸੀਂ ਕਿਸੇ ਬੱਚੇ ਦਾ ਮਾਰ ਰਹੇ ਹੋ ਨਾ ਬਹੁਤ ਕੁਛ ਹੂੰਝ ਕੇ ਲਿਜਾਣਗੇ ਕਦੇ ਵੀ ਮਿਹਨਤ ਕਰਨ ਵਾਲੇ ਬੱਚੇ ਕਿਸੇ ਇਨਸਾਨ ਦੇ ਪੈਸੇ ਨਾ ਮਾਰੋ ਕਿਸੇ ਬੈਂਕ ਬੁੰਕ ਨਾਲ ਠੱਗੀ ਮਾਰ ਲਓ ਪੈਸੇ ਭਾਵੇਂ ਠੱਗੀ ਮਾਰਨੀ ਕਿਸੇ ਨਾਲ ਵੀ ਮਾਰਨੀ ਮਾੜੀ ਹੈ ਪਰ ਯਾਰ ਇੱਕ ਬੱਚਾ ਆਪਣੀ ਜ਼ਿੰਦਗੀ ਸ਼ੁਰੂਆਤ ਕਰ ਰਿਹਾ ਹੈ ਉਹਨੂੰ ਚਾਹ ਸੀ ਕਿ ਮੈਂ 12-12 ਘੰਟੇ ਕੰਮ ਕਰ ਰਿਹਾ ਤੇ ਸ਼ਾਇਦ ਮੈਨੂੰ ਕਿਤੇ 500,000-2,000 ਮਿਲੂਗਾ ਤਾਂ ਮੈਂ ਮੇਰਾ ਪਹਿਲੀ ਪੇ ਸੀਗੀ ਉਹ ਬਦਕਿਸਮਤੀ ਹੈ ਇਹ ਤੁਸੀਂ ਕਿਸ ਤਰ੍ਹਾਂ ਦੇ ਬਿਜ਼ਨਸਮੈਨ ਹੈ ਇਹ ਤਾਂ ਸਾਡਾ DNA ਹੈ ਹੀ ਨਹੀਂ ਸੀ ਯਾਰ ਅਸੀਂ ਤਾਂ ਕੋਈ ਘਰੇ ਸਾਡੇ ਉੱਦਾਂ ਆ ਜਾਏ ਅਸੀਂ ਕਿਸੇ ਨੂੰ ਭੁੱਖਾ ਨਹੀਂ ਜਾਣ ਦਿੰਦੇ ਸਾਨੂੰ ਤਾਂ ਬਖਸ਼ਿਸ਼ ਇਹ ਹੈ ਗੁਰੂਆਂ ਦੀ ਤੇ ਅੱਜ ਸਾਨੂੰ ਹੋ ਕੀ ਗਿਆ ਕਿੱਧਰਲੇ ਪਾਸੇ ਨੂੰ ਤੁਰ ਪਈ ਹੈ ਸਾਡੀ ਇਹ ਜਿਹੜੀ ਜਨਰੇਸ਼ਨ ਹੈ ਜਿਹੜੀ ਉੱਦਾਂ ਅਸੀਂ ਹੋ ਸਕਦਾ ਹੈ ਉਹ ਭਾਈ ਸਾਹਿਬ ਆਹ 9 ਮਈ ਨੂੰ ਲੰਗਰ ਹੀ ਲਾਉਣ ਕਿਤੇ ਪ੍ਰੇਰੀ ਪਿੰਡ 'ਚ ਪਾਰਕ 'ਚ ਇਹ ਵੀ ਹੋ ਸਕਦਾ ਕੀ ਫਾਇਦਾ ਲੰਗਰ ਲਾਉਣ ਦਾ ਸੋ ਕਿਰਪਾ ਕਰੋ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਉਹ ਪਰਿਵਾਰ ਦਾ ਮੈਨੂੰ ਫੋਨ ਆਇਆ ਕੱਲ੍ਹ ਬਹੁਤ ਦੇਰ ਤੋਂ ਜਾਣਦੇ ਬੜੇ ਸਾਰਾ ਪਰਿਵਾਰ ਹੀ ਸਾਰੀਆਂ 3-4 ਫੈਮਲੀਆਂ ਮੈਂ ਜਾਣਦਾ ਉਹਨਾਂ ਨੂੰ ਮਿਹਨਤ ਕਰਨ ਵਾਲੇ ਇਨਸਾਨ ਨੇ ਉਹ ਉਹਨਾਂ ਨੇ ਇਸ ਤੱਕ ਵੀ ਕਹਿਤਾ ਵੀ ਅੱਧੇ ਕੀ ਦੇ ਦਿਓ ਯਾਰ ਹੌਸਲਾ ਹੋ ਜੂ ਬੱਚੇ ਨੂੰ ਪਰ ਅਫਸੋਸ ਹੈ ਕਿ ਇਹ ਨਹੀਂ ਹੋ ਰਿਹਾ ਜੇ ਨਹੀਂ ਇੰਨੇ ਜੋਗੇ ਹੁੰਦੇ ਨਾ ਰੱਖਿਆ ਕਰੋ ਬੱਚਿਆਂ ਨੂੰ ਕੰਮਾਂ 'ਤੇ ਬੱਚੇ ਸਾਡੇ ਲਈ ਜਿਹੜਾ ਨਾ ਫਿਰ ਉਹ ਓਪੀਨੀਅਨ ਬਣਾਉਂਦੇ ਆ ਉਹ ਬਹੁਤ ਗਲਤ ਬਣ ਜਾਂਦੀ ਹੈ ਇਸੇ ਕਰਕੇ ਅਕਸਰ ਹੁਣ ਇੰਨੀ ਦੇਰ ਹੋ ਗਈ ਬਿਜ਼ਨਸ ਦੇ ਵਿੱਚ ਕਿਉਂਕਿ ਕਹਿਣਗੇ ਨਹੀਂ ਬਾਈ ਜੀ ਦੇਸੀ ਦਾ ਨਹੀਂ ਦੇਸੀ ਨਾਲ ਨਹੀਂ ਕੰਮ ਕਰਨਾ ਨਹੀਂ ਪੰਜਾਬੀ ਨਾਲ ਕਿਉਂ ਕਿਉਂ ਨਫ਼ਰਤ ਹੋ ਰਹੀ ਸਾਡੇ ਲੋਕਾਂ ਤੋਂ ਇਹ ਇਸੇ ਕਰਕੇ ਕਿਉਂਕਿ ਅਸੀਂ ਜਿਹੜੀ ਪੂਰੇ ਨਹੀਂ ਉੱਤਰਦੇ ਜਿੱਥੇ ਸਾਨੂੰ ਉਤਰਨਾ ਚਾਹੀਦਾ ਹੈ ਸੋ ਖੈਰ ਪਤਾ ਹੈ ਨਾ ਨਹੀਂ ਨਾ ਉੱਥੇ ਸਾਰਾ ਕੁਛ ਹੁਣ ਕੱਲ੍ਹ ਨੂੰ ਜੇ ਬੱਚਾ ਉਹੀ ਜਾਂ ਉਹੀ ਪਰਿਵਾਰ ਸੋਸ਼ਲ ਮੀਡੀਆ 'ਤੇ ਚਲਾ ਗਿਆ ਤਾਂ ਕੀ ਬਚੂਗਾ ਆਹ ਦੇਖਦੇ ਹਾਂ ਨਾ ਹਰ ਰੋਜ਼ ਟਰੱਕਿੰਗ ਕੰਪਨੀਆਂ ਵਾਲੇ ਜਿਹੜੇ ਡਰਾਈਵਰਾਂ ਦੇ ਪੈਸੇ ਮਾਰ ਲੈਂਦੇ ਨੇ ਕਿਵੇਂ ਉਹਨਾਂ ਦੇ ਘਰ ਦੇ ਮੂਹਰੇ ਲੈ ਕੇ ਫੱਟੇ ਖੜ ਜਾਂਦੇ ਆ ਅੰਦਰੋਂ ਨਿਕਲਣਾ ਤੁਹਾਡਾ ਦੁੱਬਰ ਕਰ ਦਿੰਦੇ ਆ ਪਰਿਵਾਰ ਦਾ ਚੋਰ ਹੈ ਜੀ ਇਹ ਚੋਰ ਹੈ ਹਰ ਰੋਜ਼ ਟਿਕਟੋਕ 'ਤੇ ਸੋਸ਼ਲ ਮੀਡੀਆ 'ਤੇ ਅਸੀਂ ਦੇਖਦੇ ਹਾਂ ਸੋ ਕੁਛ ਨਹੀਂ ਬਣਦਾ ਇਹਨਾਂ ਚੀਜ਼ਾਂ ਨਾਲ ਜਿਹੜਾ ਸਕੂਨ ਜਿਹੜਾ ਮਨ ਨੂੰ ਸ਼ਾਂਤੀ ਆਪਣੀ ਕਮਾਈ ਦੇ ਨਾਲ ਆਪਣੇ ਮਿਹਨਤ ਦੀ ਕਮਾਈ ਦੇ ਨਾਲ ਮਿਲਦਾ ਨਾ ਉਹ ਇੱਦਾਂ ਠੱਗੀ ਠੋਰੀ ਮਾਰ ਕੇ ਨਹੀਂ ਮਿਲਦਾ ਇਸ ਕਰਕੇ ਕਿਰਪਾ ਕਰੋ ਨਾ ਇੱਦਾਂ ਦੇ ਕਰੋ ਕਮ ਸੇ ਕਮ ਕਿਸੇ ਦੀ ਮਿਹਨਤ ਦਾ ਹੱਕ ਨਾ ਰੱਖੋ ਟਾਈਮ ਮੇਰੇ ਖਿਆਲ ਹੋਣ ਵਾਲਾ ਹੈ ਕਾਲ ਇੱਕ ਆਉਂਦੀ ਸੀਗੀ ਤੁਹਾਡਾ ਸਾਡਾ ਥੋੜ੍ਹਾ ਜਿਹਾ ਟੈਲੀਫੋਨ ਸਿਸਟਮ ਜਿਹਾ ਚੇਂਜ ਕੀਤਾ ਹੋਇਆ ਅਤੇ ਇਸ ਕਰਕੇ ਮੈਂ ਹਾਲੇ ਯੂਜ਼ ਟੂ ਹੋ ਰਿਹਾ ਅਤੇ ਆਪਾਂ ਗੀਤ ਸੁਣਦੇ ਹਾਂ ਕਿਉਂਕਿ ਗੱਲਬਾਤ ਕਰਨੀ ਹੈ ਮਿੰਟੂ ਨਾਲ ਉਦੋਂ ਬਾਅਦ ਫਿਰ ਮਿੰਟੂ ਤੋਂ ਗੱਲਾਂ ਬਾਤਾਂ ਸੁਣਦੇ ਹਾਂ ਉਹਨਾਂ ਤੋਂ ਵਾਪਸ ਗੀਤ ਮੈਂ ਤੁਹਾਨੂੰ ਰਾਜ ਕਾਕੜੇ ਦਾ ਲਿਖਿਆ ਹੋਇਆ ਅਤੇ ਅਮਰਿੰਦਰ ਗਿੱਲ ਦਾ ਗਾਇਆ ਹੋਇਆ ਗੀਤ ਸੁਣਦੇ ਉਦੋਂ ਬਾਅਦ ਵਾਪਸ ਆਉਂਦੇ ਹਾਂ

0: 94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹਨ ਜੀ ਤੇ ਇਸ ਵਕਤ ਖਬਰਾਂ ਦਾ ਟਾਈਮ ਹੋ ਗਿਆ ਮਿੰਟੂ ਗੁਰੂ ਸ੍ਰੀ ਅਜਮ ਲੋੜ ਤੋਂ ਮੇਰੇ ਨਾਲ ਸ਼ਾਮਲ ਨੇ ਪੰਜਾਬ ਤੇ ਭਾਰਤ ਦੀ ਖਬਰ ਸਾਰ ਲੈ ਕੇ ਮਿੰਟੂ ਵੀਰ ਪ੍ਰੋਗਰਾਮ ਲੋਕ ਸਾਥ ਵਿੱਚ ਜੀ ਆਇਆਂ ਦਾ ਸਵਾਗਤ ਜੀ
1: ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਤੇ ਮੁੱਖ ਮੰਤਰੀ ਸਾਹਿਬ ਦਾ ਦਾਰੂ ਦਾ ਬੜਾ ਰੌਲਾ ਪਿਆ ਅਸੈਂਬਲੀ ਦੇ ਵਿੱਚ ਕੀ ਕਿੱਥੇ ਪਹੁੰਚਿਆ ਜੀ ਹੁਣ ਕਹਿੰਦੇ ਗਵਰਨਰ ਕੋਲ ਗੱਲ ਪਹੁੰਚ ਗਈ
1: ਮੇ ਨਾ ਪੀਆ ਕਰ ਡੁੱਬ ਜਾਣੇ ਆ ਦਾਰੂ ਤੇਰੀ ਮਾੜੀ ਤੁਹਾਨੂੰ ਪਤਾ ਨਾ ਕਿ ਯੋਗ ਰਾਜ ਦੀ ਪਾਰੀ ਜਿਹੜੀ ਇੱਕ ਵੇਲੇ ਖਤਮ ਹੋ ਗਈ ਸੀਗੀ ਤੇ ਉਸ ਪਾਰੀ ਨੂੰ ਰਿਵਾਈਵ ਕੀਤਾ ਸੀ ਇਸ ਗੀਤ ਦੀ ਵੀਡੀਓ ਨੇ ਇਹ ਨਾ ਪੀਆ ਕਰ ਡੁੱਬ ਜਾਣੇ ਆ ਦਾਰੂ ਤੇਰੀ
0: ਅੱਛਾ ਜੀ
1: ਹਾਂਜੀ ਦਾਰੂ ਤੋਂ ਗੱਲ ਚੇਤੇ ਆ ਗਈ ਆ ਵੈਸੇ ਦੇਖੋ ਗੱਲ ਇਹ ਆ ਕਿ ਦਾਰੂ ਕਿਸੇ ਨੇ ਪੀਣੀ ਆ ਨਾ ਪੀਣੀ ਆ ਜੇ ਉਹ ਬਾਲਗ ਹੋ ਗਿਆ ਤੁਹਾਨੂੰ ਪਤਾ ਹੀ ਆ ਵੈਸਟਰਨ ਕਲਚਰ ਦੇ ਵਾਂਗੂ ਇੰਡੀਆ ਦੇ ਵਿੱਚ ਵੀ ਉਹਦੀ ਆਪਦੀ ਮਰਜ਼ੀ ਆ ਪਰ ਦਾਰੂ ਪੀ ਕੇ ਉਹ ਹੁਣ ਜਿਹੜੇ ਲੱਛਣ ਕਰਦਾ ਫਿਰਦਾ ਮੰਨ ਲਓ ਕੋਈ ਪਿੰਡ ਚ ਲੜਦਾ ਫਿਰਦਾ ਕੋਈ ਕਿਸੇ ਦੀ ਕੋਈ ਪੱਤ ਨੂੰ ਪੈ ਗਿਆ ਕੋਈ ਏਦਾਂ ਉਹਦਾ ਉਹ ਗਲਤ ਹੋ ਜਾਂਦਾ ਕੰਮ ਉਹ ਗਲਤ ਹੋ ਜਾਂਦਾ ਯਾਨੀ ਦਾਰੂ ਪੀਣੀ ਨਾ ਪੀਣੀ ਬਈ ਉਹ ਤੁਹਾਡੀ ਆਪਣੀ ਸਮਝ ਆ ਆਪਣੀ ਤੁਹਾਡੀ ਮਰਜ਼ੀ ਆ ਪਰ ਮੁੱਖ ਮੰਤਰੀ ਇਸ ਵੇਲੇ ਜਿਹੜੇ ਭਗਵੰਤ ਮਾਨ ਨੇ ਇਹਨਾਂ ਦੇ ਵਿਵਾਦ ਹੋਏ ਨੇ ਤੁਹਾਨੂੰ ਪਤਾ ਬਰਗਾੜੀ ਤੋਂ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਇੱਧਰ ਤਲਵੰਡੀ ਸਾਬੋ ਫੇਰ ਜੇ ਤੁਸੀਂ ਵੇਖੋਗੇ ਤੇ ਇੱਕ ਵੇਲੇ ਮਸਤੂਆਣਾ ਫੇਰ ਉਹ ਤੋਂ ਬਾਅਦ ਸੰਸਦ ਦੇ ਵਿੱਚ ਰੌਲਾ ਪੈ ਗਿਆ ਇਹਨਾਂ ਦੇ ਸਾਥੀ ਨੇ ਰੌਲਾ ਪਾਇਆ ਫੇਰ ਇਹ ਤੋਂ ਇਲਾਵਾ ਜਰਮਨ ਦੇ ਵਿੱਚ ਰੌਲਾ ਪੈ ਗਿਆ ਤੇ ਇਹ ਤੋਂ ਬਾਅਦ ਹੁਣ ਅਸੈਂਬਲੀ ਚ ਹੀ ਲਾਲਾ ਲਾਲਾ ਹੋ ਗਈ ਆ ਦੇਖੋ ਉਦਣ ਬੋਡੀ ਲੈਂਗੁਏਜ ਮੁੱਖ ਮੰਤਰੀ ਦੀ ਇਸ ਪ੍ਰਕਾਰ ਦੀ ਸੀ ਕਿ ਹਰ ਬੰਦੇ ਨੇ ਜਿਹੜਾ ਵੀ ਬੰਦਾ ਇੱਕ ਸਵਾਏ ਭੰਬਾਕੜ ਤੋਂ
0: ਭੰਬਾਕੜ
1: ਤੇ ਵਿਚਾਰਾ ਹੁਣ ਹਾਂਜੀ ਹਾਂਜੀ ਵਿਚਾਰਾ ਹੁਣ ਦੇਖਣ ਨੂੰ ਹੀ ਹਟ ਗਿਆ ਨਾ ਭੰਬਾਕੜ ਤੇ ਉਹ ਤੇ ਉਹਦੀ ਨਿਗਾਹ ਹੀ ਬੰਦ ਹੋ ਗਈ ਆ ਮਤਲਬ

0: ਕਿ ਉਹਨਾਂ ਦੀ ਬਾਡੀ ਲੈਂਗੁਏਜ ਕੁਛ ਅਸਾਧਾਰਨ ਲੱਗਦੀ ਸੀ, ਗੈਰ ਸਾਧਾਰਨ ਲੱਗਦੀ ਸੀ। ਅੱਛਾ, ਜਦਾਂ ਹੀ ਇਹ ਲਾਈਵ ਆਏ, ਸਾਡੇ ਅਰਗਿਆਂ ਨੇ ਕਿਹਾ ਕਿ ਸਾਨੂੰ ਇਹ ਐਕਸ ਡਰੱਗੀ ਦੱਸਦੇ ਸੀਗੇ, ਅੱਜ ਇਹਨਾਂ ਦਾ ਡੋਪ ਟੈਸਟ ਕਰ। ਸਭ ਤੋਂ ਪਹਿਲਾਂ ਮੈਂ ਕਿਹਾ ਸੀਗਾ ਕਿ ਸਪੀਕਰ ਸਾਹਿਬ ਹੁਣ ਅੱਜ ਡੋਪ ਟੈਸਟ ਕਰਾਓ ਜਾਂ ਅੱਜ ਅਲਕੋਹਲ ਟੈਸਟ ਕਰਾਓ, ਫਿਰ ਪਤਾ ਲੱਗੂ। ਤਾਂ ਲਓ ਸਰ, ਨਾਲ ਦੀ ਨਾਲ ਪ੍ਰਤਾਪ ਸਿੰਘ ਬਾਜਵਾ ਵਰਗਿਆਂ ਨੇ, ਅੱਜ ਕੱਲ ਆਈ ਟੀ ਟੀਮ ਇਹਨਾਂ ਨੇ ਮੁੱਦਾ ਚੁੱਕਿਆ ਔਰ ਮੁੱਖ ਮੰਤਰੀ ਉੱਥੋਂ ਟਿੱਪ ਗਏ ਸਦਨ ਦੇ। ਸਦਨ ਚ ਇਹਨਾਂ ਨੇ ਵਿਸ਼ੇਸ਼ ਇਜਲਾਸ ਸੱਦਿਆ ਸੀ, ਉੱਥੋਂ ਇਹ ਨਿਕਲ ਕੇ ਬਹਿ ਬਹਿ ਕੇ ਮਟਰ ਪਨੀਰ ਛੱਡ ਕੇ ਦੋ ਕੁ ਘੰਟਿਆਂ ਬਾਅਦ ਫਿਰ ਪਤਾ ਨੀ ਨਹਾ ਧੋ ਕੇ ਕਿੱਦਾਂ ਠੀਕ ਠਾਕ ਸੈੱਟ ਵੈਟ, ਫਿਰ ਸਹੀ ਸੀ। ਪੱਗ ਇਹ ਪਬਲਿਕ ਲਾਈਫ ਦੇ ਵਿੱਚ ਹੀ ਬਣਦੇ ਆ। ਜੇ ਓਦਾਂ ਤੁਸੀਂ ਇਹਨਾਂ ਦੀਆਂ ਨਿੱਜੀ ਵੀਡੀਓਜ਼ ਦੇਖੋਗੇ, ਪਿਛਲੀ ਵਾਰੀ ਉਹ ਘੁੰਮਣ ਗਏ ਸੀਗੇ ਤੇ ਇਹਨਾਂ ਨੇ ਟੋਪੀ ਪਾਈ
1: ਨਹੀਂ ਬਣਦੇ,
0: ਪੱਗ ਨਹੀਂ ਬਣਦੇ। ਹਾਂਜੀ, ਮਤਲਬ ਇਸ ਤਰ੍ਹਾਂ ਹੈ ਜਿਵੇਂ ਹਰਭਜਨ ਹੈ, ਹਰਭਜਨ ਸਿੰਘ ਦੀ, ਹਰਭਜਨ ਸਿੰਘ ਨੂੰ ਪੱਗ ਆਪ ਬੰਨਣੀ ਨੀ ਆਉਂਦੀ। ਤੁਸੀਂ ਦੇਖੋਗੇ ਜਦੋਂ ਬਾਹਰ ਹੋਏਗਾ ਪੱਗ ਬੰਨਣ ਵਾਲਾ ਨਾਲ ਨਹੀਂ ਹੋਏਗਾ ਤਾਂ ਪੱਗ ਆਪਣੀ ਨਹੀਂ ਬੰਨਦੇ, ਫਿਰ ਉੱਥੇ ਟੋਪੀ ਪਾਉਂਦੇ ਨੇ ਜਾਂ ਕੋਈ ਹੋਰ ਕਰਦੇ ਆ ਇਲਮਸੀ। ਤਾਂ ਖੈਰ ਚਲੋ ਆਪਾਂ ਦੇਖੀਏ, ਤਾਂ ਉਸ ਤੋਂ ਬਾਅਦ ਇੰਨੀ ਆਲੋਚਨਾ ਹੋਈ ਇਹਨਾਂ ਦੇ ਬੰਦੇ, ਕੋਈ ਕਹੀ ਜਾਵੇ ਜੀ AI ਜਨਰੇਟਡ ਵੀਡੀਓ ਆ ਗਈ ਆ, ਕੋਈ ਕਵੇ ਜੀ ਇਹ ਤਾਂ ਵੱਡ ਵੱਧ ਗਿਆ ਜੀ, ਕੋਈ ਕਵੇ ਕੁਝ, ਕੋਈ ਕਵੇ, ਕਈਆਂ ਨੇ ਤੇ ਹਾਰ ਕੇ ਆਖਿਆ ਇਹਨੇ ਚਲ ਪੀਲੀ ਤੇ ਫਿਰ ਕੀ ਹੋਇਆ, ਲਹੂ ਤੇ ਨੀ ਨਾ ਪੀਤਾ ਕਿਸੇ ਦਾ। ਕਈ ਸਿਆਣੇ ਭੰਬੱਕੜ ਵੀ ਹੈਗੇ ਸਰ, ਕਈ ਬੰਦੇ ਸਿਆਣੇ ਵੀ ਉਹ ਕਹਿੰਦੇ ਯਾਰ ਖੂਨ ਤੇ ਨੀ ਨਾ ਪੀ ਕੇ ਆਇਆ। ਅੱਛਾ, ਉੱਥੇ ਪੀਤੀ ਕਿ ਨਹੀਂ ਪੀਤੀ ਸਾਨੂੰ ਤੇ ਪਤਾ ਨੀ, ਹੁਣ ਰੌਲਾ ਬਹੁਤ ਪੈ ਗਿਆ ਸਰ। ਤੇ ਉੱਥੇ ਨਾ ਇੱਕ ਬਾਬਾ ਨਜ਼ਮੀ ਦਾ ਸ਼ੇਰ ਬੋਲਤਾ, ਉਹ ਗਾਂ ਕਿਸੇ ਨੇ ਭਲੇ ਮਾਨਸ ਨੇ ਬਾਬਾ ਨਜ਼ਮੀ ਨੂੰ ਸੁਣਾਇਆ ਕਿ ਤੁਹਾਡੀ ਸ਼ਾਇਰੀ ਵੇਖੋ ਸਰ, ਉੱਥੇ ਉਧਰ ਚੜ੍ਹਦੇ ਪੰਜਾਬ ਦੀ ਅਸੈਂਬਲੀ ਚ ਬੋਲੀ ਜਾ ਰਹੀ ਹੈ। ਉਹਨੇ ਜਦੋਂ ਸੁਣੀ ਉਹਨੇ ਤੇ ਮੱਥੇ ਤੇ ਹੱਥ ਮਾਰਿਆ, ਉਹਨੇ ਕਹਾ ਮੇਰੇ ਸ਼ੇਰ ਦੀ ਤੇ ਐਸੀਆਂ ਤੈਸੀਆਂ ਕਰ ਦਿੱਤੀਆਂ ਸੂ। ਤੋ ਖੈਰ ਗੱਲ ਇਹ ਆ ਕਿ ਮੁੱਖ ਮੰਤਰੀ ਨੇ ਰੱਜ ਕੇ ਆਪਦਾ ਜਲੂਸ ਕਢਵਾ ਲਿਆ, ਤੇ ਉਸ ਤੋਂ ਬਾਅਦ ਹੁਣ ਰਾਜਪਾਲ ਕੋਲ ਚਲੇ ਗਏ ਭਾਜਪਾ ਵਾਲੇ। ਰਾਜਪਾਲ ਨੂੰ ਕਹਿੰਦੇ ਵੀ ਦੇਖੋ ਜੀ ਇਹਨੂੰ ਸੱਦ ਕੇ ਸਮਝਾਓ ਕੀ ਕਰੀਏ, ਹੁਣ ਤੇ ਬੜੀ ਬੇਇੱਜ਼ਤੀ ਹੋਣ ਡਈ ਆ, ਸਮਝਾਓ ਮੁੱਖ ਮੰਤਰੀ ਨੂੰ। ਰਾਜਪਾਲ ਦੱਸੋ ਕੀ ਕਰੇ, ਇਹ ਮਾਮਲਾ ਹੀ ਕੁਛ ਇਸ ਤਰ੍ਹਾਂ ਦਾ। ਇਹ ਤੇ ਕਦੇ ਆਪਦੀ ਮਾਂ ਦੀ, ਦੇਖੋ ਨਿੱਜੀ ਜ਼ਿੰਦਗੀ, ਮੈਂ ਕਹਿੰਦਾ ਮੈਂ ਅਸੀਂ ਇੱਕ ਲੀਕ ਰੱਖ ਕੇ ਚੱਲਦੇ ਹਾਂ ਕਿ ਨਿੱਜੀ ਜ਼ਿੰਦਗੀ ਚ ਕੌਣ ਕੀ ਖਾਂਦਾ ਪੀਂਦਾ, ਉਹ ਮੈਟਰ ਨਹੀਂ ਹੈ, ਉਹ ਆਲੋਚਨਾ। ਤੁਸੀਂ ਇਸ ਨੂੰ ਤੇ ਪਬਲਿਕ ਇਵੈਂਟ ਬਣਾ ਲਿਆ, ਕਦੇ ਤੁਸੀਂ ਮਾਂ ਦੀ ਸਹੁੰ ਖਾ ਲਈ, ਕਦੇ ਕੁਝ ਕਰ ਲਿਆ। ਔਰ ਤੁਸੀਂ ਦੇਖੋ ਮੁੱਖ ਮੰਤਰੀ ਸਾਹਿਬ ਵਾਰ ਵਾਰ ਇਹਨਾਂ ਵਿਵਾਦਾਂ ਚ ਕਿਰਦੇ ਆ। ਜਦੋਂ ਅਮਿਤ ਸ਼ਾਹ ਨੂੰ ਪਿਛਲੀ ਵਾਰੀ ਮਿਲ ਕੇ ਆਏ ਤਾਂ ਬਾਹਰ ਆ ਕੇ ਇਹਨਾਂ ਤੋਂ ਖੜਿਆ ਨਹੀਂ ਸੀ ਜਾ ਰਹੇ, ਬੋਲਿਆ ਨਹੀਂ ਸੀ ਜਾ ਰਹੇ। ਮਤਲਬ ਕਿ ਜਾਂ ਤਾਂ ਤੁਸੀਂ ਡਰਦੇ ਹੋ। ਦੇਖੋ ਸਾਹਿਬ, ਮੁੱਖ ਮੰਤਰੀ ਹੈ ਨਾ ਜਿਹੜਾ ਪੰਜਾਬ ਦਾ, ਮੈਂ ਬੀਤੇ ਦਿਨ ਚੰਡੀਗੜ੍ਹ ਸੀਗਾ ਜੀ, ਤੇ ਰਾਤ ਹੀ ਆਇਆ, ਬਹੁਤ ਵੱਡੇ ਵੱਡੇ ਲੀਡਰਾਂ ਨਾਲ, ਇਹਨਾਂ ਦੀ ਪਾਰਟੀ ਦੇ ਲੀਡਰਾਂ ਨਾਲ ਹੀ ਬਹਿਣਾ ਹੋਇਆ, ਤੇ ਉੱਥੇ ਵੀ ਇਹੀ ਗੱਲਾਂ ਚੱਲਦੀਆਂ ਰਹੀਆਂ। ਮਤਲਬ ਕਿ ਲੋਕ ਚਿੰਤਤ ਨੇ। ਇੱਕ ਇਹਨਾਂ ਦੇ ਵੱਡੇ ਲੀਡਰ ਨੇ ਮੈਨੂੰ ਇਹ ਗੱਲ ਕਹੀ ਕਿ ਯਾਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਪ੍ਰਾਈਡ ਹੁੰਦਾ ਹੈ ਇੰਡੀਆ ਦਾ, ਉਹਦੀ ਦਸਤਾਰ, ਉਹਦੀ ਮਤਲਬ ਕਿ ਦਿੱਖ ਇਸ ਇੰਡੀਆ ਦੀ, ਕਹਿ ਲਓ ਵੀ ਮੁੰਦਰੀ ਦਾ ਨਗੀਨਾ ਹੁੰਦੀ ਹੈ ਸਾਰਾ ਕੁਛ, ਤੇ ਜਿਵੇਂ ਕੈਰੋਂ ਸਾਹਿਬ ਤੋਂ ਲੈ ਕੇ ਬਾਦਲ ਸਾਹਿਬ, ਉਹਨਾਂ ਦੀ ਪੁੱਛ ਗਿੱਛ ਸੀ, ਇੱਕ ਵੈਲਿਊ ਸੀ ਉਹਨਾਂ ਦੀ, ਭਾਵੇਂ ਉਹ ਮੰਦੇ ਸਨ ਚੰਗੇ ਸਨ, ਚਲੋ ਛੱਡਦੇ ਉਹ ਵਿਸ਼ਾ, ਪਰ ਇੱਕ ਮਤਲਬ ਕਿ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀਗਾ ਪੰਜਾਬ ਦਾ ਮੁੱਖ ਮੰਤਰੀ। ਪਰ ਸਾਡਾ ਮੁੱਖ ਮੰਤਰੀ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਤਿਕਾਰ ਦਾ ਕਤਲੇਆਮ ਕਰਵਾ ਰਿਹਾ। ਤੋ ਇਸ ਤਰ੍ਹਾਂ ਤੁਸੀਂ ਆਪ ਸਮਝ ਲਓ ਕਿ ਇਹਨਾਂ ਦੀ ਪਾਰਟੀ ਦੇ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਵੀ ਨਖੁਸ਼ ਨੇ ਇਹਨਾਂ ਚੀਜ਼ਾਂ ਤੋਂ। ਅੱਛਾ, ਇਸ ਤੋਂ ਇਲਾਵਾ ਤੁਸੀਂ ਇੱਕ ਚੀਜ਼ ਹੋਰ ਦੇਖੋਗੇ, ਵਿਵਾਦ ਕੀ ਹੋ ਗਿਆ, ਇਹ ਆਫ ਦੀ ਰਿਕਾਰਡ ਆ, ਇਹ ਤਾਂ ਸਾਰੀਆਂ ਚੀਜ਼ਾਂ ਆਨ ਦਾ ਰਿਕਾਰਡ ਆਈਆਂ ਨੇ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਨੇ। ਮੈਨੂੰ ਮੇਰੇ ਸੋਰਸ ਨੇ ਦੱਸਿਆ, ਮੈਂ ਮਤਲਬ ਕਿ ਤੁਹਾਨੂੰ ਦੱਸਿਆ ਜਿਵੇਂ ਬੀਤੇ ਦਿਨ ਉੱਥੇ ਸੀਗਾ ਤੇ ਕਾਫੀ ਗੱਲਾਂ ਬਾਤਾਂ ਮਿਲ ਜਾਂਦੀਆਂ, ਕਿ ਜਦੋਂ ਇਹਨਾਂ ਨੇ ਕੈਬਨਿਟ ਨੂੰ ਮੀਟਿੰਗ ਸੱਦੀ ਆ ਇਹ ਸਾਰਾ ਐਪੀਸੋਡ ਵਾਪਰਨ ਤੋਂ ਪਹਿਲਾਂ, ਉੱਥੇ ਇੱਕ ਬਹੁਤ ਵੱਡੇ ਐ ਕਰ ਲਓ ਵੀ ਅਫਸਰਾਂ ਦੇ ਵੱਡੇ ਅਫਸਰ, ਉਹਦੀ ਮਮਿਕਰੀ ਕੀਤੀ।
1: ਅੱਛਾ,
0: ਮਮਿਕਰੀ ਕੀਤੀ ਗਈ ਤੇ ਹਾਂਜੀ, ਮਤਲਬ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਭਗਵੰਤ ਮਾਨ ਵੱਲੋਂ ਬਹੁਤ ਉਹਦਾ ਜਿਵੇਂ ਕਹਿ ਲਓ ਕਿ ਮਜ਼ਾਕ ਉਡਾਇਆ ਗਿਆ ਮੰਤਰੀਆਂ ਦੇ ਸਾਹਮਣੇ, ਤੇ ਉਹ ਵਿਚਾਰਾ ਜਿਹੜਾ ਅਫਸਰਾਂ ਦਾ ਵੱਡਾ ਅਫਸਰ ਸੀਗਾ, ਯਾਨੀ ਮੈਂ ਨਾਂ ਹੀ ਲੈ ਦਿੰਦਾ ਚੀਫ ਸੈਕਟਰੀ ਜਿਹੜੇ, ਕਿ ਉਹ ਢਿੱਲੇ ਜੇ ਪੈ ਗਏ। ਤੇ ਕੱਲ ਇਸ ਗੱਲ ਦਾ ਵੀ ਜਿਹੜਾ ਨਾ ਗਵਰਨਰ ਦੀ ਸ਼ਿਕਾਇਤ ਜਿਹੜੀ ਹੋਈ ਹੈ ਗਵਰਨਰ ਨੂੰ, ਉਹਦੇ ਵਿੱਚ ਵਰਣਨ ਹੈ ਇਸ ਚੀਜ਼ ਦਾ। ਇਹ ਗੱਲ

0: ਉਹਨੂੰ ਕਿਸੇ ਨੇ ਉੱਥੇ ਦੱਸੀ ਸਮਝ ਲਓ ਕਿ ਬਈ ਉਹ ਹਿੱਸਾ ਹੀ ਸੀਗਾ ਬੰਦਾ ਉਹ ਗੱਲ ਮਤਲਬ ਕਿ ਇੱਥੋਂ ਤੱਕ ਕਹੀ ਚੱਲੀ ਆ ਕਿ ਹੁਣ ਸ਼ਿਕਾਇਤ ਆ ਤੁਸੀਂ ਹਿਸਾਬ ਲਾ ਲਓ ਇੱਕ ਮੁੱਖ ਮੰਤਰੀ ਨੂੰ ਇਹ ਗੱਲਾਂ ਸ਼ੋਭਦੀਆਂ ਨੇ ਕਿ ਤੁਸੀਂ ਇੱਕ ਵੱਡੇ ਅਫਸਰ ਦੀ ਇਹਦਾ ਮਮਿਕਰੀ ਕਰੋ ਉਹ ਠੀਕ ਆ ਤੁਸੀਂ ਕਮੇਡੀਅਨ ਇੱਕ ਫੀਲਡ ਦੇ ਵਿੱਚ ਸੀ ਪ੍ਰੋਫੈਸ਼ਨ ਦੇ ਵਿੱਚ ਸੀ ਉਹ ਠੀਕ ਆ ਪਰ ਅੱਜ ਦੀ ਤਾਰੀਖ ਦੇ ਵਿੱਚ ਤੁਸੀਂ ਇੱਕ ਬਹੁਤ ਹੀ ਜ਼ਿੰਮੇਵਾਰ ਅਹੁਦੇ ਤੇ ਹੋ ਫਿਰ ਦੂਸਰਾ ਕਿ ਤੁਸੀਂ ਪੰਜਾਬ ਦੇ ਰੀਪ੍ਰੈਜੈਂਟੇਟਿਵ ਹੋ ਸਭ ਤੋਂ ਵੱਡੀ ਗੱਲ ਤੇ ਪੰਜਾਬੀਅਤ ਨੂੰ ਤੁਸੀਂ ਬਈ ਤਰਜਮਾਨੀ ਦੇਣੀ ਆ ਲੋਕ ਤੁਹਾਨੂੰ ਪੂਰੀ ਦੁਨੀਆਂ ਚ ਦੇਖਦੇ ਨੇ ਅੱਛੇ ਹੋ ਤੁਸੀਂ ਸੋਹਣੇ ਹੋ ਚਲੋ ਕੋਈ ਗੱਲ ਨੀ ਹੈ ਇਹਦੇ ਵਿੱਚ ਹੋ ਜਾਂਦਾ ਕਮੀਆਂ ਪੇਸ਼ੀਆਂ ਹੁੰਦੀਆਂ ਪਰ ਤੁਸੀਂ ਪਬਲਿਕ ਲਾਈਫ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਕਰਦੇ ਹੋ ਵਾਕਿਆ ਦੁਖੀ ਕਰਦੀਆਂ ਨੇ ਜੀ
1: ਅੱਛਾ ਤੇ ਉਧਰੋਂ ਸਪੀਕਰ ਸਾਹਿਬ ਨੂੰ ਅਕਾਲ ਤਖ਼ਤ ਤੇ ਤਲਬ ਕਰ ਲਿਆ ਜੀ
0: ਹਾਂਜੀ ਇਹ ਅੱਛਾ ਤੁਹਾਨੂੰ ਇੱਕ ਚੀਜ਼ ਹੋਰ ਆਫ ਦੀ ਰਿਕਾਰਡ ਦੱਸ ਦੇਵਾਂ ਮੈਂ ਕਿ ਸ਼ੁੱਕਰਵਾਰ ਸੁਖਬੀਰ ਸਿੰਘ ਬਾਦਲ ਦਿੱਲੀ ਜਾਂਦੇ ਆ ਤੇ ਇੱਕ ਯਤਨ ਹੁੰਦਾ ਆਰ ਐਸ ਐਸ ਇਹਦੇ ਚ ਇਨਵੋਲਵ ਹੈ ਤੁਸੀਂ ਸਮਝ ਲਓ ਇਹ ਗੱਲਾਂ ਤੁਹਾਨੂੰ ਕਿਤੋਂ ਸੁਣਨ ਨੂੰ ਪੜ੍ਹਨ ਨੂੰ ਨਹੀਂ ਮਿਲਣੀ ਆਰ ਐਸ ਐਸ ਇਨਵੋਲਵ ਹੈ ਯਾਨੀ ਇੱਕ ਯਤਨ ਕੀਤਾ ਜਾ ਰਿਹਾ ਕਿ ਹੁਣ ਗੱਠਜੋੜ ਕਰ ਲਈਏ ਠੀਕ ਹੈ ਜੀ ਜਿਹਨੂੰ ਆਖਰੀ ਯਤਨ ਕਹਿ ਲਓ ਤਾਂ ਆਰ ਐਸ ਐਸ ਦਾ ਇੱਕ ਗਿਲਾ ਹੈ ਕਿ ਇਹਨਾਂ ਦੇ ਬਹੁਤ ਵੱਡੇ ਆਗੂ ਦਾ ਕਤਲ ਹੋਇਆ ਸੀ ਪੰਜਾਬ ਦੇ ਵਿੱਚ ਤੇ ਉਸ ਕਤਲ ਦਾ ਕਿਤੇ ਨਾ ਕਿਤੇ ਵਿੱਚ ਅੜਿੱਕਾ ਹੈ ਮੈਂ ਤੁਹਾਨੂੰ ਬਹੁਤ ਵੱਡੀਆਂ ਗੱਲਾਂ ਬਹੁਤ ਸ਼ਾਰਟ ਚ ਦੱਸ ਰਿਹਾ ਕਿ ਉਸ ਆਰ ਐਸ ਐਸ ਆਗੂ ਦੇ ਕਤਲ ਦਾ ਇੱਕ ਮਾਮਲਾ ਵਿੱਚ ਉੱਠੇ ਗੱਠਜੋੜ ਦੀਆਂ ਇੱਧਰ ਤਿਆਰੀਆਂ ਚੱਲ ਰਹੀਆਂ ਨੇ ਜਾਂ ਕਹਿ ਲਓ ਯਤਨ ਚੱਲ ਰਹੇ ਨੇ ਫਿਲਹਾਲ ਹੁੰਦਾ ਕਿ ਨਹੀਂ ਹੁੰਦਾ ਉਹ ਗੱਲ ਨਹੀਂ ਹੈ ਪਰ ਕਹਿ ਲਓ ਕਿ ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਦਿੱਲੀ ਚਲੇ ਗਏ ਸੀ ਇਹਨਾਂ ਯਤਨਾਂ ਦੇ ਚੱਲਦਿਆਂ ਹੁਣ ਹੁੰਦਾ ਕੀ ਆ ਕਿ ਇਸੇ ਦਰਮਿਆਨ ਜੇ ਆਪਾਂ ਵੇਖੀਏ ਤਾਂ ਇੱਕ ਬੜਾ ਵੱਡਾ ਘਟਨਾਕ੍ਰਮ ਵਾਪਰਦਾ ਇਹਨੂੰ ਹੁਣ ਤੁਸੀਂ ਨਾਲ ਜੋੜ ਲੈਣਾ ਜੇ ਤੁਹਾਨੂੰ ਲੱਗੇ ਕਿ ਇਹ ਕਾਰਗਰ ਹੈ ਜਾਂ ਇਹ ਸਹੀ ਹੈ ਤਾਂ ਇਧਰੋਂ ਮਤਲਬ ਕਿ ਗੱਠਜੋੜ ਦੀਆਂ ਮਸ਼ਕਾਂ ਹੋਈਆਂ ਤੇ ਉਧਰੋਂ ਕਹਿ ਲਓ ਕਿ ਨਿਊਜ਼ੀਲੈਂਡ ਯਾਤਰਾ ਤੋਂ ਪਰਤੇ ਜਿਹੜੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਹੈ ਉਹਨਾਂ ਨੇ ਸਪੀਕਰ ਸੰਧਵਾ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਲਿਆ ਇਹਨਾਂ ਦੋਨਾਂ ਚੀਜ਼ਾਂ ਤੋਂ ਹੁਣ ਆਪਸ ਦੇ ਵਿੱਚ ਇਤਫਾਕ ਹੈ ਜਾਂ ਨਹੀਂ ਹੈ ਉਹ ਚਲੋ ਆਪਾਂ ਤੁਹਾਡੇ ਵਿਵੇਕ ਤੇ ਛੱਡ ਦਿੰਦੇ ਹਾਂ ਤੋ ਮਤਲਬ ਇਹ ਵੱਡੀ ਘਟਨਾ ਵੈਸੇ ਕਿਸੇ ਸਪੀਕਰ ਨੂੰ ਅਸੈਂਬਲੀ ਦੇ ਸਪੀਕਰ ਨੂੰ ਤਲਬ ਕਰ ਲੈਣਾ ਹਾਲਾਂਕਿ ਸੰਧਵਾ ਸਾਹਿਬ ਨੇ ਕਿਹਾ ਕਿ ਭਾਈ ਮੈਨੂੰ ਕੋਈ ਆਫੀਸ਼ੀਅਲ ਜਾਣਕਾਰੀ ਤੇ ਨਹੀਂ ਮਿਲੀ ਪਰ ਮੈਂ ਫਿਰ ਵੀ ਇੱਕ ਨਿਮਾਣੇ ਸਿੱਖ ਦੇ ਵਜੋਂ ਉੱਥੇ ਜਾ ਕੇ ਪੇਸ਼ ਹੋਵਾਂਗਾ ਯਾਨੀ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਕਿ ਜੇਕਰ ਉਹਨਾਂ ਨੂੰ ਕੋਈ ਲਿਖਤੀ ਪੱਤਰੀ ਸੂਚਨਾ ਮਿਲਦੀ ਹੈ ਤਾਂ ਉਹ ਜਾਣ ਵਾਸਤੇ ਤਿਆਰ ਨੇ ਹੁਣ ਰੌਲਾ ਕੀ ਹੈ ਰੌਲਾ ਦੋ ਕਿਸਮ ਦਾ ਇੱਕ ਤੇ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਇੱਕ ਧਾਰਮਿਕ ਲੜਾਈ ਸ਼ੁਰੂ ਹੋ ਗਈ ਜਦੋਂ ਇਹਨਾਂ ਨੇ ਪਹਿਲੀ ਵਾਰੀ ਅਕਤੂਬਰ ਦੇ ਵਿੱਚ ਇਹ ਕਾਨੂੰਨ ਲਿਆਉਣ ਦਾ ਯਤਨ ਕੀਤਾ ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਤੁਸੀਂ ਧਾਰਮਿਕ ਸ਼ਖਸੀਅਤਾਂ ਦੀ ਰਾਏ ਲਓ ਇਹਨਾਂ ਨੇ ਕਾਹਲੀ ਕੀਤੀ ਜਨਾਬ ਤੇ ਉਸ ਵੇਲੇ ਵੀ ਕੀ ਹੋਇਆ ਕਿ ਫਿਰ ਇਹਨਾਂ ਨੂੰ ਬਿੱਲ ਜਿਹੜਾ ਸੀ ਉਹ ਸਿਲੈਕਟ ਕਮੇਟੀ ਦੇ ਪਾਸ ਭੇਜਣਾ ਪਿਆ ਐਤਕੀ ਕੀ ਕੀਤਾ ਕਿ ਇਹਨਾਂ ਨੇ ਅਡੰਬਰ ਜਿਹਾ ਰਚਿਆ ਚਾਰ ਕੁ ਧਾਰਮਿਕ ਆਗੂ ਸੱਦ ਲਏ ਹੁਣ ਤੁਹਾਨੂੰ ਪਤਾ ਸਿੱਖਾਂ ਦੇ ਵਿੱਚ ਵੀ ਧਾਰਮਿਕ ਆਗੂਆਂ ਦੇ ਗਾਂ ਜਥੇ ਆ ਟੋਲੇ ਆ ਕੋਈ ਸਰਕਾਰ ਦੇ ਨਾਲ ਮਿਲ ਕੇ ਚੱਲਦਾ ਕੋਈ ਸਰਕਾਰ ਦੇ ਨਾਲ ਮਿੱਥ ਕੇ ਚੱਲਦਾ ਦੂਰੀ ਨੂੰ ਹੁਣ ਚਾਰ ਕੁ ਬੰਦੇ ਸੱਦ ਕੇ ਮੈਂ ਉਸ ਵੇਲੇ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਘੱਟੋ ਘੱਟ ਮੁੱਖ ਮੰਤਰੀ ਸਾਹਿਬ ਭਰੋਸੇ ਚ ਲੈਂਦੇ ਮਿਲਦੇ ਕਰਦੇ ਜਾਂ ਉਹਨਾਂ ਤੋਂ ਸੁਝਾਅ ਮੰਗਦੇ ਤਾਂ ਬਿਹਤਰ ਸੀ ਕਿਉਂਕਿ ਦੇਖੋ ਬੇਸ਼ੱਕ ਆਪਾਂ ਮੰਨੀਏ ਜੋ ਮਰਜ਼ੀ ਮੰਨੀਏ ਸਰ ਕਿ ਅੱਜ ਵੀ ਜਥੇਦਾਰ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੱਕ ਵੈਲਿਊ ਤਾਂ ਹੈ ਨਾ ਉਹ ਇੱਕ ਸੰਸਥਾ ਹੈ ਤੋ ਇਸ ਕਰਕੇ ਮੈਨੂੰ ਲੱਗਦਾ ਸੀਗਾ ਕਿ ਧਾਰਮਿਕ ਬਖੇੜਾ ਸ਼ੁਰੂ ਹੋਏਗਾ ਤਾਂ ਤੁਹਾਡੇ ਸਾਹਮਣੇ ਆ ਕਿ ਇੱਕ ਧਾਰਮਿਕ ਵਿਵਾਦ ਵੀ ਸ਼ੁਰੂ ਹੋ ਗਿਆ ਉਹਨਾਂ ਨੇ ਇਕੱਤਰਤਾ ਬੁਲਾਈ ਇਕੱਤਰਤਾ ਦੇ ਵਿੱਚ ਦੀਰਘ ਵਿਚਾਰਾਂ ਹੋਈਆਂ ਤੇ ਉਹਨਾਂ ਵਿਚਾਰਾਂ ਦੇ ਉਪਰੰਤ ਇਹ ਸਿੱਟਾ ਕੱਢਿਆ ਗਿਆ ਕਿ ਬਈ ਇਹਨਾਂ ਨੇ ਤੇ ਪੰਥ ਨੂੰ ਭਰੋਸੇ ਚ ਲੈ ਤੋਂ ਬਿਨਾਂ ਕਾਨੂੰਨ ਬਣਾਤਾ ਉਹਨੇ ਦਾ ਰੌਲਾ ਪੈ ਗਿਆ ਉਹਨਾਂ ਨੇ ਤਲਬ ਕਰ ਲਿਆ ਸੰਧਵਾ ਸਾਹਿਬ ਨੂੰ ਚਲੋ ਇਹ ਐਪੀਸੋਡ ਸਾਰਾ ਔਨ ਰਿਕਾਰਡ ਆ ਗਿਆ ਪਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਉਧਰ ਕਾਨੂੰਨੀ ਲੜਾਈ ਚ ਵੀ ਉਲਝ ਗਿਆ ਕੰਮ ਕਾਨੂੰਨੀ ਲੜਾਈ ਚ ਇਉਂ ਉਲਝ ਗਿਆ ਕਿ ਇੱਕ ਪਟੀਸ਼ਨ ਕਰਤਾ ਪਹਿਲਾਂ ਸੀ ਮੁੜ ਕੇ ਈਸਾਈਆਂ ਦਾ ਇੱਕ ਹਿੱਸਾ ਵੀ ਜਿਹੜਾ ਕਿਉਂਕਿ ਈਸਾਈਆਂ ਦੇ ਵਿੱਚ ਵੀ ਤੁਹਾਨੂੰ ਪਤਾ ਨਾ ਇਹਨਾਂ ਦੇ ਸੰਪਰਦਾ ਨੇ ਈਸਾਈਆਂ ਦਾ ਵੀ ਇੱਕ ਹਿੱਸਾ ਜਿਹੜਾ ਸੀਗਾ ਉਹ ਚਲਾ ਗਿਆ ਕੋਰਟ ਦੇ ਵਿੱਚ ਇਸ ਦੇ ਖਿਲਾਫ਼ ਯਾਨੀ ਹੁਣ ਤੱਕ ਦੋ ਪਾਰਟੀਆਂ ਇਸ ਕਾਨੂੰਨ ਦੇ ਉਲਟ

0: ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕੇ ਹਾਂ, ਹਾਈ ਕੋਰਟ 'ਚ ਤੇ ਸੁਣਵਾਈ ਹੋ ਰਹੀ ਆ। ਯਾਨੀ ਇੱਕ ਪਾਸੇ ਧਾਰਮਿਕ ਆ ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਕਾਨੂੰਨੀ ਘੇਰਾ ਹੈ ਇਸ ਸੋਧ ਨੂੰ, ਤਾਂ ਇਹ ਤੇ ਕੀ ਕਰ ਰਹੇ ਨੇ, ਇਹਨਾਂ ਨੇ ਤੇ ਬਣਾ ਲਿਆ ਪੋਲੀਟੀਕਲ ਇਵੈਂਟ ਸਾਰੀਆਂ ਚੀਜ਼ਾਂ ਨੂੰ। ਹੁਣ ਇਹ ਕਹਿੰਦੇ ਸ਼ੁਕਰਾਨਾ ਯਾਤਰਾ ਕਰਾਂਗੇ ਅਸੀਂ, ਇੱਦਾਂ ਕਰਾਂਗੇ, ਉੱਦਾਂ ਕਰਾਂਗੇ। ਕੱਲ ਤੁਸੀਂ ਸ਼ਾਇਦ ਗੜਗਾਜ ਸਾਹਿਬ ਦਾ ਸਟੇਟਮੈਂਟ ਵੀ ਦੇਖਿਆ ਹੋਏਗਾ, ਉਹਨਾਂ ਨੇ ਤੇ ਕਿਹਾ ਕਿ ਨਾ ਬੇਅਦਬੀ ਦਾ ਇਹਨਾਂ ਨੇ ਨਿਆਂ ਕੀਤਾ, ਨਾ ਇਹਨਾਂ ਨੇ ਮੌੜ ਬੰਬ ਧਮਾਕੇ ਦਾ ਨਿਆਂ ਕੀਤਾ, ਯਾਨੀ ਇਹ ਡਬਲ ਸਟੈਂਡਰਡ ਹੈ। ਤਾਂ ਮਤਲਬ ਕਿ ਸਾਰੇ ਪਾਸੇ ਹੀ ਇਸ ਉਲਝਣ ਦੀ ਜਾਂ ਗੁੰਝਲ ਦੀ ਕਹਿ ਲਈਏ ਗੱਲ ਚੱਲਦੀ ਪਈ ਹੈ, ਕਾਨੂੰਨੀ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ। ਤੇ ਇਸ ਕਾਨੂੰਨ ਦੇ ਵਿੱਚ ਇੰਨੀਆਂ ਜ਼ਿਆਦਾ, ਇਸ ਸੋਧ ਦੇ ਵਿੱਚ ਇੰਨੀਆਂ ਜ਼ਿਆਦਾ ਉਲਝਣਾਂ, ਇੰਨੀਆਂ ਜ਼ਿਆਦਾ ਗੱਲਾਂ ਜਿਹੜੀਆਂ ਨੇ ਉਹ ਇਸ ਪ੍ਰਕਾਰ ਦੀਆਂ, ਮੈਨੂੰ ਲੱਗਦਾ ਕਿ ਇਹ ਕਾਨੂੰਨ ਜਿਹੜਾ ਤੁਸੀਂ ਦੇਖਣਾ ਕਿ ਉਹ ਬਹੁਤ ਕਹਿ ਲਓ ਕਿ ਵੱਡੀ ਕਸਵਟੀ ਤੇ ਪਰਖਿਆ ਜਾਏਗਾ, ਕਾਨੂੰਨੀ ਕਸਵਟੀ ਤੇ। ਤੇ ਹੋ ਸਕਦਾ ਹੈ ਕਿ ਉਹ ਕਾਨੂੰਨ ਜਿਹੜਾ ਉਸਨੂੰ ਹਾਈ ਕੋਰਟ ਇੱਕ ਵੇਲੇ ਸਟੇ ਵੀ ਕਰ ਦੇਵੇ, ਐਸਾ ਮੇਰਾ ਮੰਨਣਾ। ਤੋ ਦੂਜੇ ਪਾਸੇ ਇਹ ਉਹਦਾ ਲਾਭ ਲੈਣਾ ਚਾਹੁੰਦੇ ਆ, ਕਿਉਂਕਿ ਸਿੱਖਾਂ ਦੇ ਮੁੱਦਿਆਂ ਨੂੰ ਜ਼ਿਆਦਾ ਐਡਰੈਸ ਇਸ ਗੌਰਮੈਂਟ ਦੇ ਵਿੱਚ ਨਹੀਂ ਕੀਤਾ ਗਿਆ, ਤਾਂ ਇਹ ਇਸ ਕਾਨੂੰਨ ਦਾ ਲਾਭ ਲੈਣਾ ਚਾਹੁੰਦੇ। ਇਹਨਾਂ ਦੇ ਭਵੱਕੜ ਕਹਿੰਦੇ ਆ, ਜਦੋਂ ਤੁਸੀਂ ਇਸ ਕਾਨੂੰਨ ਤੇ ਜਾਓਗੇ, ਚਾਹੇ ਆਰਟੀਕਲ 254 ਚਾਹੇ ਆਰਟੀਕਲ 14 ਦੀ ਗੱਲ ਕਰੋਗੇ ਵੀ ਉਹ ਕਾਨੂੰਨ ਕਿਵੇਂ ਇਹ ਐਗਜ਼ਿਸਟ ਕਰੇਗਾ, ਤਾਂ ਉਹ ਕਹਿਣਗੇ ਤੁਸੀਂ ਗੁਰੂ ਸਾਹਿਬ ਨਾਲ ਖੜਦੇ ਹੋ ਜਾਂ ਮਤਲਬ ਕਿ ਉਹਦੇ ਵਿਰੋਧ ਚ ਖੜਦੇ ਹੋ। ਉਹ ਤੁਹਾਨੂੰ ਇੱਕ ਸਵਾਲ ਕਰਨ, ਮਤਲਬ ਗੁਰੂ ਸਾਹਿਬ ਨਾਲ ਕੌਣ ਨਹੀਂ ਖੜੇਗਾ, ਸਾਰੇ ਗੁਰੂ ਸਾਹਿਬ ਨਾਲ ਖੜਦੇ। ਪਰ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਜੋ ਮਰਜ਼ੀ ਕਾਨੂੰਨ ਬਣਾ ਦਿਓ, ਕਿਉਂਕਿ ਉਸ ਕਾਨੂੰਨ ਦੇ ਵਿੱਚ ਤੇ ਗ੍ਰੰਥੀ ਸਿੰਘ ਜਿਹੜੇ ਆ ਨਾ, ਕਿਉਂਕਿ ਇਹਨਾਂ ਨੇ ਕਸਟੋਡੀਅਨ ਸ਼ਬਦ ਇਸਤੇਮਾਲ ਕਰ ਦਿੱਤਾ ਉਹਦੇ ਚ, ਉਹਦੇ ਤੇ ਕਾਰਵਾਈ ਹੋਏਗੀ ਤੁਸੀਂ ਦੇਖੋ। ਤਾਂ ਹੁਣ ਗ੍ਰੰਥੀ ਸਿੰਘ ਜਿਹੜੇ ਆ ਉਹ ਖੁਦ ਅਕਾਲ ਤਖ਼ਤ ਸਾਹਿਬ ਤੇ ਗਏ ਕਿ ਕੱਲ ਨੂੰ ਸਾਨੂੰ ਬਹੁਤ ਜ਼ਿਆਦਾ ਰਗੜਾ ਵੱਜੇਗਾ ਇਸ ਚੀਜ਼। ਤੋ ਇਹ ਚੀਜ਼ਾਂ ਸੀਗੀਆਂ ਜਿਹੜੀਆਂ ਸਾਈਡ ਬਾਈ ਸਾਈਡ ਆਪਾਂ ਕਹਿ ਲਈਏ ਕਿ ਚੱਲਦੀਆਂ ਸਨ, ਤੇ ਜਿਹਨਾਂ ਨੂੰ ਸ਼ਾਇਦ ਮੱਦੇਨਜ਼ਰ ਨਹੀਂ ਰੱਖਿਆ ਗਿਆ, ਇੱਕ ਕਾਹਲੀ ਕੀਤੀ ਗਈ ਆ। ਕਾਨੂੰਨ ਦਾ ਕੋਈ ਵਿਰੋਧ ਨਹੀਂ ਕਰਦਾ, ਕਾਨੂੰਨ ਤੇ ਭਾਵੇਂ ਜਿੰਨਾ ਮਰਜ਼ੀ ਸਖ਼ਤ ਬਣਾਓ ਬੇਅਦਬੀਆਂ ਦਾ, ਉਹਦੇ ਚ ਇਹ ਆ ਕਿ ਸਾਰੇ ਧਰਮਾਂ ਵਾਸਤੇ ਬਣਦਾ। ਦੂਜਾ ਇਹ ਆ ਕਿ ਜਿਵੇਂ ਆ ਹੁਣ ਕਸਟੋਡੀਅਨ ਸ਼ਬਦ ਇਸਤੇਮਾਲ ਕੀਤਾ, ਇਹ ਦੋ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਕੰਟਰੋਵਰਸ਼ਲ ਨੇ, ਜਿਹੜੀਆਂ ਕਾਨੂੰਨੀ ਕਸਵੱਟੀ ਤੇ ਵੀ ਕਹਿ ਲਓ ਕਿ ਘੇਰੇ ਚ ਆ, ਤੇ ਧਾਰਮਿਕ ਕਸਵੱਟੀ ਤੇ ਵੀ ਘੇਰੇ ਚ ਆ, ਕਿਉਂਕਿ ਇਹਦੇ ਚ SGPC ਨੂੰ ਵੀ ਬਲੇਟ ਦਿੱਤਾ ਨਾ, ਕਾਫੀ ਹੱਦ ਤੱਕ SGPC ਦੇ ਮਾਮਲੇ ਦੇ ਵਿੱਚ ਵੀ ਦਾਖਲ ਆ ਗਿਆ।
1: ਅੱਛਾ, ਕਦੇ ਸਰਕਾਰ ਦੇ ਖਾਸਮ ਖਾਸ ਹੁੰਦੇ ਸੰਦੀਪ ਪਾਠਕ ਹੋਣਾ ਤੇ ਕਹਿੰਦੇ ਕੇਸ ਦਰਜ ਕਰਤਾ,
0: ਉਹ ਤਾਂ ਭੱਜ ਗਿਆ ਜੀ, ਉਤੇ ਕਾਰ ਲੈ ਕੇ ਨਿਕਲ ਗਿਆ, ਜਿਵੇਂ ਸ਼ਰਾਬ ਦੀ ਭੱਠੀ ਭੱਠੀ ਚੱਲਦੀ ਫੜੀ, ਉਹ ਰਾਜ ਬਰਾੜ ਦਾ ਗਾਣਾ ਸੀਗਾ, ਉਹ ਤੇ ਭੱਜ ਗਿਆ, ਉਹਨੂੰ ਫੜਦ ਗਿਆ ਦਿੱਲੀ। ਉਹ ਤੇ ਪਤਾ ਨੀ ਸੁਰੰਗੀ ਜੇ ਰਾਹ ਸੀਗਾ ਕਿੱਧਰ ਦੀ ਗਲੀ ਗੁਲੀ ਚੋ, ਉਹਨੇ ਜਦੋਂ ਵੇਖਿਆ ਉਹ ਤਾਂ ਬਹਿ ਕੇ ਆਪਦੀ ਕਾਰ ਦੇ ਵਿੱਚ ਉਹਨੇ ਸ਼ੂਟ ਵੱਟ ਦਿੱਤੀ ਹੈ ਜੀ, ਤੇ ਕਾਰ ਜਿਹੜੀ ਜਿਹਦੇ ਤੇ ਭੱਜਿਆ, ਹੱਥ ਨੀ ਕਿਸੇ ਦੇ ਆਉਂਦਾ ਨੀ ਤੇਰਾ ਉੱਡਣਾ ਯਾਰ ਕੁੜੇ, ਉਹ ਤਾਂ ਨਿਕਲ ਗਿਆ ਜੀ। ਤੇ ਉਹ ਮਤਲਬ ਉਹਦੀ ਕਾਰ ਦੇ ਵਿੱਚ ਫਰਾਰ ਹੋਇਆ, ਜਦੋਂ ਉਸ ਨੰਬਰ ਨੂੰ ਟਰੇਸ ਕੀਤਾ ਗਿਆ, ਅੱਜ ਕੱਲ ਤੁਹਾਨੂੰ ਪਤਾ ਨਾ ਇੰਡੀਆ ਦੇ ਵਿੱਚ ਵੀ ਇਹ ਸਿਸਟਮ ਹੈ ਕਿ ਆਨਲਾਈਨ ਕਾਰ ਚੈੱਕ ਹੋ ਜਾਂਦੀ ਹੈ, ਮੇਰੀ ਕਾਰ ਦਾ ਨੰਬਰ ਤੁਸੀਂ ਪਾਓਗੇ ਪੋਰਟਲ ਤੇ, ਤਾਂ ਉਹਨੇ ਸ਼ੋਅ ਕਰ ਦੇਣਾ ਕਿ ਕਿਸ ਦੀ ਮਾਲਕੀਅਤ ਹੈ, ਤੇ ਵੈਸੇ ਮੇਰੇ ਵਾਲਾ ਕਰਜ਼ਾ ਵੀ ਵੇਚਾ ਜਾਏਗਾ ਕਿ ਕਰਜ਼ੇ ਤੇ ਆ ਕੇ ਨਗਦ ਆ। ਤੋ ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਨੇ ਜਦੋਂ ਉਹਦੀ ਸਰਚ ਕੀਤੀ ਤੇ ਉਹ ਤੇ ਨਿਕਲੀ ਲਵਲੀ ਯੂਨੀਵਰਸਿਟੀ ਵਾਲਿਆਂ ਦੀ, ਤੇ ਕਾਰ ਉਹਨਾਂ ਦੇ ਨਾਂ ਤੇ ਰਜਿਸਟਰਡ ਆ, ਕਮਾਲ ਵੇਖੋ। ਤੋ ਖੈਰ ਉਹ ਤੇ ਨਿਕਲ ਗਿਆ ਬਹਿ ਬਹਿ ਕੇ। ਹੁਣ ਦੇਖੋ FIR ਸਾਹਮਣੇ ਨਹੀਂ ਆਈ ਫਿਲਹਾਲ ਤੱਕ, ਜੇ ਆਪਾਂ ਗੱਲ ਕਰੀਏ ਕਿ FIR, ਪਰ ਦੋ ਪਰਚਿਆਂ ਦੀ ਗੱਲ ਹੋ ਰਹੀ ਆ। ਦੋ ਪਰਚੇ ਕੀ ਆ ਕਿ ਇੱਕ ਤੇ ਕਿਸੇ ਜਨਾਨੀ ਬਣੀਓ ਆ, ਯਾਨੀ ਔਰਤ ਨੇ ਲਾਏ ਨੇ ਦੋਸ਼, ਤੁਹਾਨੂੰ ਪਤਾ ਹੀ ਆ ਇਹ ਮਾਮਲੇ ਜਿਹੜੇ ਆ ਇਦਾਂ ਦੇ ਹੋ ਜਾਂਦੇ ਨੇ। ਫਿਰ ਇੱਕ ਦੋਸ਼ ਆ ਕਰਪਸ਼ਨ ਦਾ ਕਥਿਤ, ਮੈਂ ਕੱਲ ਵੀ ਲਿਖਿਆ ਸੀ ਇਸ ਤੇ, ਮੈਂ ਕਿਹਾ ਵੀ ਫਿਰ ਇਹਦਾ ਮਤਲਬ ਇਹ ਆ ਕਿ ਲੋਕ ਸੱਚੇ ਸਨ, ਜੇ ਜਨਾਨੀ ਦਾ ਵੀ ਕੇਸ ਆ ਤੇ ਕਰਪਸ਼ਨ ਦਾ ਵੀ ਕੇਸ ਆ, ਫਿਰ ਤੇ ਲੋਕ ਸੱਚੇ ਹੋਏ ਕਿ ਉਹਦੇ ਤੁਹਾਨੂੰ ਬਾਈ ਦੇ ਪਿੱਟਦੇ ਸਨ ਕਿ ਤੁਹਾਡੇ ਇਹ ਅਯਾਸ਼ ਬੰਦੇ ਆ ਕੇ ਪੰਜਾਬੀਆਂ ਦੇ ਪੈਸੇ ਤੇ ਅਯਾਸ਼ੀ ਕਰ ਰਹੇ
1: ਜੀ, ਬਿਲਕੁਲ,
0: ਯਾਨੀ ਕਰਪਸ਼ਨ ਵੀ ਕਰ ਰਹੇ ਆ ਕੇ ਉਹ ਬੰਦਾ, ਤੇ ਛੱਤੀਸਗੜ੍ਹ ਤੋਂ ਆ ਕੇ ਉਹ ਕਰਪਸ਼ਨ ਵੀ ਕਰ ਰਿਹਾ, ਜਨਾਨੀਬਾਜ਼ੀ ਵੀ ਕਰ ਰਿਹਾ, ਤੇ ਤੁਸੀਂ ਸੁੱਤੇ ਸੋ, ਚਾਰ ਸਾਲ ਤੁਸੀਂ ਸੁੱਤੇ ਸੋ, ਜਦੋਂ ਉਹਨੇ ਦਲ ਬਦਲੀ ਤੇ ਤੁਹਾਨੂੰ ਯਾਦ ਆ ਗਈ ਆ। ਅੱਛਾ, ਜਿਵੇਂ ਤੁਸੀਂ ਦੇਖਿਆ ਹੋਣਾ ਰਜਿੰਦਰ ਗੁਪਤਾ ਦੇ ਮਾਮਲੇ ਚ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਕਿ ਖੁਦ ਦਿੱਲੀ ਤੋਂ ਕੰਟਰੋਲਡ ਹੋ ਗਿਆ, ਉਹਦੇ ਵਿੱਚ ਅਹੁਦੇਦਾਰੀ ਦਿੱਲੀ ਦੇ ਬੈਠੇ ਨੇ ਆ ਕੇ, ਉਹ ਕੀ ਆ ਕਿ ਉਹ ਘੂਕ ਸੁੱਤਾ ਟਾਹਲੀ ਥੱਲੇ ਕਿਤੇ, ਤੇ ਜਦੋਂ ਰਜਿੰਦਰ

0: ਦੱਸਿਆ ਕਿ ਆਉਣ ਵਾਲੇ ਦਿਨਾਂ ਚ ਮਿੱਤਲ ਡੀਬੀਟੀ ਰੀਟੈਟ ਕਰਨ ਦਾ ਯਤਨ ਕਰ ਰਹੇ ਨੇ ਮਾਨ ਸਰਕਾਰ ਵਾਲੇ। ਅੱਛਾ, ਯਾਨੀ ਜਿਹੜੇ ਜਿਹੜੇ ਬੰਦੇ ਕਹਿ ਨੇ ਛੱਡ ਕੇ, ਹਰਭਜਨ ਸਿੰਘ ਦੀ ਸਿਕਿਉਰਿਟੀ ਦਾ ਮਸਲਾ ਤੁਹਾਨੂੰ ਪਤਾ ਹੀ ਆ, ਕਿੰਨਾ ਵਿਵਾਦ ਪੈਦਾ ਹੋ ਗਿਆ। ਹਾਈਕੋਰਟ ਨੇ ਆਖਿਆ ਜੇ ਖਣੋਚ ਵੀ ਆ ਗਈ ਨਾ ਭੱਜੀ ਨੂੰ ਤੇ ਤੁਹਾਨੂੰ ਵੇਖਿਓ ਕੀ ਕਰਦੇ ਅਸੀਂ, ਕਮਾਲ ਹੋ ਗਈ। ਹਰਭਜਨ ਸਿੰਘ ਨੇ ਕਿਹਾ ਕਿ ਮੈਂ ਕੋਈ ਸਿਕਿਉਰਿਟੀ ਨੀ ਮੰਗੀ, 2022 ਚ ਇਹਨਾਂ ਨੇ ਆਪ ਹੀ ਮੈਨੂੰ ਸਿਕਿਉਰਿਟੀ ਦਿੱਤੀ ਤੇ ਮੇਰੀ ਜਾਨ ਨੂੰ ਖਤਰਾ, ਤੇ ਹੁਣ ਮੈਂ ਦਿੱਲੀ ਆ ਤੇ ਮੇਰੇ ਘਰੋਂ ਵੀ ਸਿਕਿਉਰਿਟੀ ਵਾਪਸ ਲੈ ਲਈ ਤੇ ਮੇਰੇ ਨਾਲੋਂ ਵੀ ਸਿਕਿਉਰਿਟੀ ਵਾਪਸ ਲੈ ਲਈ ਤੇ ਮੇਰੇ ਘਰ ਦੀਆਂ ਕੰਧਾਂ ਤੇ ਗਦਾਰ ਤੱਕ ਲਿਖ ਦਿੱਤਾ ਗਿਆ। ਦੇਖੋ ਜੋ ਮਰਜ਼ੀ ਉਹਨੇ ਨੇਸ਼ਨ ਨੂੰ ਸਰਵ ਤੇ ਕੀਤਾ ਹੈ ਨਾ, ਤੇ ਇਹਦੇ ਵਿੱਚ ਹੋਇਆ ਇਹ ਆ ਕਿ ਇਹਨਾਂ ਨੇ ਗਦਾਰ ਵੀ ਲਿਖਿਆ, ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ। ਤੂੰ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੇ ਇਹਨਾਂ ਦੇ ਵਿੱਚ ਉਹ ਬੰਦੇ ਰਹਿੰਦੇ ਤੇ ਫਿਰ ਤੇ ਸਾਨੂੰ ਕਹਿ ਲੋ ਦੇਵਦੂਤ, ਤੇ ਜੇ ਉਹ ਭੱਜ ਗਏ ਨੇ ਇਹਨਾਂ ਨੂੰ ਛੱਡ ਕੇ ਤੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਤੇ ਛੱਡ ਕੇ ਮੈਦਾਨ ਭੱਜ ਗਏ, ਜੇ ਉਹ ਭੱਜ ਗਏ ਤੇ ਹੁਣ ਹੁਣ ਇਹਨਾਂ ਨੂੰ ਤੇ ਅੱਛ ਵੀ ਲੱਗੀ ਆ ਵੀ ਕਿਸੇ ਤਰੀਕੇ ਨਾਲ ਇਧਰੋਂ ਘੇਰ ਲਈਏ ਉਧਰੋਂ ਘੇਰ ਲਈਏ। ਯਾਨੀ ਸਾਰਾ ਦਾਣਾ ਬਾਣਾ ਜਿੰਨਾ ਵੀ ਇਹ ਬੁਣ ਸਕਦੇ ਸਨ ਉਹ ਕਰਕੇ ਤੇ ਘੇਰਨ ਦਾ ਯਤਨ ਕੀਤਾ ਜਾ ਰਿਹਾ। ਤੋ ਖੈਰ ਬੜੀ ਰੌਚਕ ਜੀ ਬਣ ਗਈ ਆ ਪੰਜਾਬ ਦੀ ਪੋਲਿਟਿਕਸ, ਡਰਾਮਾ ਪੋਲਿਟਿਕਸ ਕਹਿ ਸਕਦੇ ਹਾਂ ਕਿ ਵੇਖੋ ਕੀ ਬਣ ਰਿਹਾ ਕਿ ਮੈਂਬਰ ਪਾਰਲੀਮੈਂਟ ਭੱਜੇ ਫਿਰਦੇ ਆ, ਕਦੇ ਰੇਡਾਂ ਪੈ ਰਹੀਆਂ ਤੇ ਜਿਹੜੇ ਉਹ ਮੈਂਬਰ ਪਾਰਲੀਮੈਂਟ ਅੱਜ ਆਪਾਂ ਦੇਖਦੇ ਹਾਂ ਫਰੇਮ ਦੇ ਵਿੱਚ ਜਿਹਨਾਂ ਨੂੰ ਪੰਜਾਬੀਆਂ ਨੇ ਕਦੇ ਵੀ ਤਰਜੀਹ ਨਹੀਂ ਦਿੱਤੀ ਕਿ ਇਹਨਾਂ ਬੰਦਿਆਂ ਨੂੰ ਚੁਣੋ।
1: ਜੀ ਬਿਲਕੁਲ। ਅੱਛਾ, ਮੇਅਰ ਦੇ ਪਤੀ ਦੀਆਂ ਹੋਰ ਕਰਤੂਤਾਂ ਸਾਹਮਣੇ ਆਈਆਂ ਜੀ।
0: ਉਹ ਤੇ ਠਰਕੀ ਹੈ ਜੀ, ਉਹਦਾ ਕੀ ਕਹਿਣਾ ਆ, ਪਤਾ ਨੀ ਕੀ ਚਿੜੇ ਖਾਂਦਾ ਉਹ। ਤੇ ਯਾਨੀ ਗੱਲ ਇਹ ਆ ਕਿ ਹੁਣ ਪਹਿਲਾਂ ਚੈਟ ਵਾਇਰਲ ਹੋ ਗਈ, ਆਡੀਓ ਵਾਇਰਲ ਹੋ ਗਈ, ਬਥੇਰਾ ਕੁਛ ਹੋ ਗਿਆ ਜੀ। ਤੇ ਉਹ ਜਿਹੜੀ ਪ੍ਰਿੰਸੀਪਲ ਸਾਹਿਬਾ ਆ ਉਹਦੇ ਬਾਰੇ ਵੀ ਪ੍ਰੈਸ ਕਾਨਫਰੰਸਾਂ ਹੋਈਆਂ ਕਿ ਉਹਦੇ ਇੱਕ ਦੋ ਮਾਮਲੇ ਹੈਗੇ ਆ ਕਿ ਜਿਹਦੇ ਚ ਉਹ ਯਾਨੀ ਕਥਿਤ ਬਲੈਕ ਮੇਲਿੰਗ ਦਾ ਦੋਸ਼ ਲੱਗਦਾ। ਉਹ ਯਾਨੀ ਮਾਮਲਾ ਤੇ ਟੇਢਾ ਹੈ, ਪਰ ਜੋ ਮਰਜ਼ੀ ਆ ਦੇਖੋ ਉਹ ਤੇ ਜਾਂਚ ਪੜਤਾਲ ਦਾ ਵਿਸ਼ਾ ਹੈ ਕੌਣ ਕਿਸ ਨੂੰ ਕੀ ਕਰ ਰਿਹਾ। ਪਰੰਤੂ ਜਿਸ ਪ੍ਰਕਾਰ ਦੀ ਉਹਦੀ ਚੈਟ ਵਾਇਰਲ ਹੋਈ ਆ, ਜਿਸ ਪ੍ਰਕਾਰ ਦੀ ਉਹ ਡਿਮਾਂਡ ਕਰਦਾ ਹੈ ਕਿ ਮੈਨੂੰ ਨਿਊਡ ਫੋਟੋਆਂ ਭੇਜ, ਮੈਨੂੰ ਫਿਗਰ ਦਾ ਸਾਈਜ਼ ਦੱਸ, ਉੱਥੇ ਚੱਲਾਂਗੇ ਕਸੌਲੀ ਚੱਲਾਂਗੇ ਸ਼ਿਮਲੇ ਚੱਲਾਂਗੇ, ਉਹ ਬੰਦਾ ਤੇ ਜਿਹੜਾ ਬੰਦਾ ਕਦੇ ਆਟੋ ਡਰਾਈਵਰ ਹੁੰਦਾ ਸੀ ਉਸੇ ਸਕੂਲ ਦੇ ਵਿੱਚ, ਉਸ ਸਕੂਲ ਦੀ ਪ੍ਰਿੰਸੀਪਲ ਸਾਹਿਬਾ ਨਾਲ ਇਸ ਤਰ੍ਹਾਂ ਦੀ ਡਿਮਾਂਡ ਰੱਖਦਾ, ਮੇਰੇ ਖਿਆਲ ਦੇ ਨਾਲ ਇਹ ਸ਼ਰਮਨਾਕ ਹੈ। ਗੱਲ ਤੇ ਹੁੰਦੀ ਹੈ ਨਾ ਕਿ ਹੁਣ ਜਿਵੇਂ ਆਪਾਂ ਵੀ ਕਬੀਲਦਾਰ ਹੈ, ਆਪਾਂ ਵੀ ਧੀਆਂ ਪੁੱਤਰਾਂ ਵਾਲੇ ਹਾਂ, ਆਪਾਂ ਮੰਨ ਲਓ ਕਿਸੇ ਜ਼ਿੰਮੇਵਾਰ ਮੁਕਾਮ ਤੇ ਪਹੁੰਚ ਗਏ ਹਾਂ, ਇਹ ਸ਼ਰਮਨਾਕ ਹੁੰਦੀ ਹੈ। ਠੀਕ ਹੈ ਨਾ ਜੀ, ਚਲੋ ਸਹਿਮਤੀ ਨਾਲ ਸਾਰਾ ਕੁਝ ਚੱਲਦਾ, ਤੁਸੀਂ ਏਦਾਂ ਦੀ ਲੋਕ ਲੱਜਾ ਜਿਹੜੀ ਹੈ ਨਾ ਉਹ ਸ਼ਿਕੇ ਤੇ ਟੰਗ ਦਿਓ, ਇਹ ਸ਼ਰਮਨਾਕ ਆ ਕਿ ਲੋਕ ਲੱਜਾ ਟੰਗ ਕੇ ਕੋਈ ਬੰਦਾ ਤੁਹਾਡੇ ਨਾਲ ਅਸਹਿਜ ਹੋ ਰਿਹਾ ਹੈ ਕਿਸੇ ਚੀਜ਼ ਦੀ, ਤੁਸੀਂ ਵਾਰ ਵਾਰ ਡਿਮਾਂਡ ਕਰ ਰਹੇ ਹੋ ਔਰ ਤੁਸੀਂ ਸ਼ਾਦੀ ਸ਼ੁਦਾ ਹੋ, ਤੁਸੀਂ ਮੇਅਰ ਦੇ ਪਤੀ ਹੋ, ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਅਨਐਥੀਕਲ ਹੋ ਜਾਂਦੀ ਆ। ਤੋ ਖੈਰ ਤੁਸੀਂ ਇੱਕ ਚੀਜ਼ ਹੋਰ ਦੇਖੋ, ਯਾਦ ਹੈ ਤੁਹਾਨੂੰ ਜਦੋਂ ਸੁਖਪਾਲ ਖਹਿਰਾ ਦਾ ਵਿਵਾਦ ਚੱਲਿਆ ਸੀਗਾ ਤੇ ਨਾਰੀ ਸ਼ਕਤੀ ਵਾਸਤੇ ਸਾਡੀਆਂ ਕੁਝ ਵਿਧਾਇਕ ਭੈਣਾਂ ਇੱਥੇ ਜਿਹੜੀਆਂ ਸੀਗੀਆਂ ਉਹ ਕਿਵੇਂ ਤਾਬੜ ਤੋੜ ਬਿਆਨਬਾਜ਼ੀ ਕਰ ਰਹੀਆਂ ਸਨ, ਏਦਾਂ ਲੱਗ ਰਿਹਾ ਸੀਗਾ ਕਿ ਨਾਰੀ ਸ਼ਕਤੀ ਦੇ ਹੱਕ ਦੇ ਵਿੱਚ ਸਲਾਬ ਆ ਗਿਆ ਬਈ, ਹੁਣ ਤੇ ਏਦਾਂ ਲੱਗਦਾ ਸੀਗਾ ਕਿ ਨਾਰੀ ਸ਼ਕਤੀ ਨਾਲ ਨਿਆਂ ਹੋ ਕੇ ਰਹੇਗਾ। ਤੋ ਉਹ ਵੀ ਬੀਬੀਆਂ ਚੁੱਪ ਹੋ ਗਈਆਂ। ਮੈਂ ਕਿਹਾ ਰਲ ਮਿਲ ਕੇ ਮੇਅਰ ਨੂੰ ਕਹੋ, ਉਹ ਇੰਦਰਜੀਤ ਕੌਰ ਨੂੰ, ਭੈਣ ਜੀ ਨੂੰ, ਵੀ ਘੱਟੋ ਘੱਟ ਤੂੰ ਅੰਦਰ ਵੜ ਕੇ ਕੋਈ ਚਾਰ ਛਿੱਤਰੀ ਮਾਰ ਦੇਵੇ, ਕੋਈ ਗੁੱਸਾ ਹੀ ਠੰਡਾ ਹੋ ਜਾਵੇ, ਘਰੇ ਹੀ ਇਹਨੂੰ ਰੱਖੋ, ਇਹਦੀ ਜਿੱਦਾਂ ਦੀ ਰੱਸੇ ਚੱਬਣ ਦੀ ਆਦਤ ਪੈ ਗਈ, ਇਹਨੇ ਹਟਾ ਨੀ ਟੁੱਟ ਪੈਣੇ ਨੇ। ਸੋ ਇਸ ਕਰਕੇ ਉਹ ਵੀ ਚੁੱਪ ਹੋ ਗਿਆ ਮਾਮਲਾ, ਨਾ ਹੀ ਉਹ ਸਾਡੀ ਭੈਣ ਆ ਜਿਹੜੀ ਮਹਿਲਾ ਕਮਿਸ਼ਨ ਵਾਲੀ ਰਾਜ ਲਾਲੀ ਗਿੱਲ, ਨਾ ਹੀ ਉਹ ਕੁਸਕੀ ਆ, ਯਾਨੀ ਕੁੱਲ ਮਿਲਾ ਕੇ ਬੇਸ਼ਰਮੀ ਜਿਹੀ ਵਾਲਾ ਆਲਮ ਆ ਜੀ, ਬੇਸ਼ਰਮੀ ਜਿਹੀ ਵਾਲੀ ਚੁੱਪ ਆ।
1: ਅੱਛਾ, ਬੰਗਾਲ ਦੇ ਵਿੱਚ ਗਿਣਤੀ ਤੋਂ ਪਹਿਲਾਂ ਹੀ ਤਣਾਅ ਪੈਦਾ ਹੋ ਗਿਆ ਜੀ, ਕੀ ਸਿਚੁਏਸ਼ਨ ਹੈ?
0: ਦੇਖੋ ਗਿਣਤੀ ਅੱਜ ਆ, ਗਿਣਤੀ ਬਸ ਆਪਾਂ ਜਿਵੇਂ ਗੱਲਬਾਤ ਖਤਮ ਕਰਾਂਗੇ ਤੇ ਉੱਥੇ ਬੰਗਾਲ ਦੇ ਵਿੱਚ ਨਾਲ ਦੀ ਨਾਲ ਗਿਣਤੀ ਜਿਹੜੀ ਆ ਲਗਭਗ ਸ਼ੁਰੂ ਹੋ ਜਾਏਗੀ। ਹਾਂਜੀ, 8 ਵਜੇ ਗਿਣਤੀ ਸ਼ੁਰੂ ਹੋ ਜਾਣੀ ਆ, ਯਾਨੀ 7 ਇੰਡੀਆ ਦੇ ਵਿੱਚ ਹੁਣ 6:30 ਹੋ ਗਏ ਆ, ਤਾਂ ਲਗਭਗ ਅੱਧੇ ਘੰਟੇ ਬਾਅਦ ਰੁਝਾਨ ਆਉਣੇ ਸਟਾਰਟ ਹੋ ਜਾਣਗੇ। ਤੋ ਉੱਥੇ ਕੀ ਆ ਕਿ ਮਮਤਾ ਬੈਨਰਜੀ ਨੇ ਗਿਣਤੀ ਸੈਂਟਰਾਂ ਦੇ ਵਿੱਚ ਗੇੜਾ ਛੇੜਾ ਕੱਢਿਆ ਤੇ ਬਹੁਤ ਮਤਲਬ ਕਿ ਵੈਸੇ ਵੀ ਉੱਥੇ ਭਾਜਪਾ ਨੇ ਬੜਾ ਜ਼ੋਰ ਲਾਇਆ ਇਸ ਵਾਰੀ, ਜਿਹੜੇ ਐਗਜ਼ਿਟ ਪੋਲ ਆ ਉਹ ਦਾਅਵਾ ਕਰ ਰਹੇ ਆ ਕਿ ਭਾਜਪਾ ਆਵੇਗੀ, ਪਰ ਮੇਰਾ ਮੰਨਣਾ ਹੈ ਕਿ ਉੱਥੇ ਜਿਸ ਤਰ੍ਹਾਂ ਉਹ ਡਟੀ ਪਈ ਆ, ਜਿਸ ਤਰ੍ਹਾਂ ਉਹ ਲੜ ਰਹੀ ਆ, ਮੈਨੂੰ ਨੀ ਲੱਗਦਾ ਕਿ ਭਾਜਪਾ ਲਈ ਕੋਈ ਰਸਤਾ ਆਸਾਨ ਆ। ਤੋ ਖੈਰ

0: ਕਾਊਂਟਿੰਗ ਸੈਂਟਰ ਦੇ ਵਿੱਚ ਉਹ ਜਾ ਰਹੀ ਆ। ਮਮਤਾ ਬੈਨਰਜੀ ਵਾਰ ਵਾਰ ਲੋਕਾਂ ਨੂੰ ਕਹਿ ਰਹੀ ਸੀ ਆਪਦੇ ਸਮਰਥਕਾਂ ਨੂੰ ਕਿ ਭਾਈ ਸੋਇਓ ਨਾ, ਖਾਣਾ ਨਾ ਖਾਇਓ, ਏਦਾਂ ਉਦਾਂ ਵੀ ਚੁਕੰਨੇ ਰਹੋ, ਯਾਨੀ ਇਸ ਤਰ੍ਹਾਂ ਦਾ ਮਾਹੌਲ ਹੈ ਉੱਥੇ। ਤੋ ਖੈਰ ਆਪਾਂ ਅਗਲੇ ਹਫਤੇ ਜਦੋਂ ਆਵਾਂਗੇ ਦੁਬਾਰਾ ਜੁੜਾਂਗੇ, ਉਦੋਂ ਤੱਕ ਬੰਗਾਲ ਦਾ ਫੈਸਲਾ ਹੋ ਚੁੱਕਾ ਹੋਏਗਾ ਤੇ ਮੈਂ ਤੁਹਾਨੂੰ ਕੁਛ ਇਤਿਹਾਸਕ ਤੱਥ ਵੀ ਨਾਲ ਜੋੜ ਕੇ ਦੱਸਾਂਗਾ ਕਿ ਭਾਜਪਾ ਵਾਸਤੇ ਕਿਉਂ ਜ਼ਰੂਰੀ।
1: ਈਰਾਨ ਵਾਲੇ ਕੀ ਕਹਿੰਦੇ ਆ ਜੀ ਹੁਣ ਸਾਡੇ ਸਰਪੰਚ ਨੂੰ?
0: ਈਰਾਨ ਕਹਿ ਰਿਹਾ ਹੈ ਕਿ ਦੇਖੋ ਗੱਲ ਇਹ ਆ ਕਿ ਹਾਰਮੋਜ਼ ਨੂੰ ਅਮਰੀਕੀ ਫੌਜ ਦੀ ਕਵਰਗਾਹ ਬਣਾ ਦੇਵਾਂਗੇ, ਤਾਂ ਅਮਰੀਕੀ ਜਹਾਜ਼ਾਂ ਦਾ ਅੰਜਾਮ ਉਹੀ ਕਰਾਂਗੇ ਜਿਹੜਾ F-15 ਫਾਈਟਰ ਜੈਟਾਂ ਦਾ ਕੀਤਾ। ਉਹ ਜਿਹੜਾ ਜੈਟਾਂ ਦਾ ਮਾਮਲਾ, ਚਲੋ ਉਹਨੂੰ ਛੱਡ ਦਿੰਦੇ ਆਪਾਂ ਸੰਖੇਪ ਦੇ ਵਿੱਚ, ਆਪਣੇ ਕੋਲ ਸਮਾਂ ਥੋੜਾ ਹੈ। ਅਸਲ ਦੇ ਵਿੱਚ ਕੀ ਆ ਕਿ ਈਰਾਨ ਨੂੰ ਇਹ ਆ ਕਿ ਜਿਹੜਾ ਡੋਨਲਡ ਟਰੰਪ ਹੈ ਸਮਾਂ ਜਿਹਾ ਲਈ ਜਾਂਦਾ ਇਹ ਹਮਲਾ ਕਰਨਗੇ ਹਾਰਮੋਜ਼ ਮਤਲਬ ਕਿ ਖੁਲਵਾਉਣ ਵਾਸਤੇ, ਕਿਉਂਕਿ ਇਹਨਾਂ ਨੇ ਉੱਥੇ ਬਲੋਕਡ ਖੜਾ ਕੀਤਾ ਹੋਇਆ। ਤਾਂ ਉਹ ਕਹਿ ਰਹੇ ਆ ਇੱਕ ਦੇ ਬਦਲੇ ਚਾਰ, ਮਤਲਬ ਕਿ ਅਸੀਂ ਯਾਨੀ ਇਹਨਾਂ ਦੇ ਤਿੰਨ ਵਾਰਸ਼ਿਪ ਉੱਥੇ ਖਲੋਤੇ ਨੇ। ਮੁੱਕਦੀ ਗੱਲ ਜਿਹੜੀ ਆਪਾਂ ਸੰਖੇਪ ਚ ਕਰੀਏ, ਉਹ ਤਿੰਨ ਵਾਰਸ਼ਿਪ ਆ। ਯਾਨੀ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਕੋਈ ਬਈ ਊ ਕੀਤੀ ਤੇ ਫਿਰ ਅਸੀਂ ਉਹ ਵਾਰਸ਼ਿਪ ਜਿਹੜੇ ਆ ਉਹ ਠੋਕ ਦਿਆਂਗੇ। ਬਸ ਮੁੱਕਦੀ ਗੱਲ ਇਹ ਆ ਕਿ ਹਾਰਮੋਜ਼ ਨੂੰ ਲੈ ਕੇ ਇੱਕ ਬਹੁਤ ਵੱਡੀ ਵੈਸੇ ਪ੍ਰਪੋਜ਼ਲ ਗਏ, ਪ੍ਰਪੋਜ਼ਲ ਠੁਕਰਾ ਦਿੱਤੇ ਗਏ ਡੋਨਲਡ ਟਰੰਪ ਨੇ। ਤੁਹਾਨੂੰ ਪਤਾ ਹੀ ਆ ਨਿਊਕਲੀਅਰ ਪ੍ਰੋਗਰਾਮ ਦਾ ਮਸਲਾ ਜਿਹੜਾ ਉਹ ਉਲਝਿਆ ਗਿਆ। ਤਾਂ ਈਰਾਨ ਇਹੀ ਗੱਲ ਕਹਿੰਦਾ ਕਿ ਜੇ ਤੁਸੀਂ ਚੂੰ ਚਾਂ ਕੀਤੀ ਤੇ ਫਿਰ ਉਹ ਰਿਜ਼ਲਟ ਦਿਆਂਗੇ ਇਸ ਵਾਰੀ ਕਿ ਤੁਹਾਨੂੰ ਦਿਲ ਦੇ ਦੌਰੇ ਪੈਣਗੇ।
1: ਜੀ ਅਖੀਰ ਦੇ ਵਿੱਚ ਉਦਾਂ ਹੀ ਜਸਟ ਕਿਰਿਓਸਿਟੀ ਜੀ ਹੈ, ਆਪਣਾ ਪਟਿਆਲੇ ਵਾਲਾ ਮਿੱਤਰ ਨੀ ਕਿਤੇ ਰੜਕਦਾ?
0: ਕੌਣ ਜੀ? ਪੰਨੂ ਸਾਹਿਬ?
1: ਹਾਂਜੀ
0: ਉਹ ਆਉਂਦੇ ਨੇ ਬਸ ਫਾਰਮੈਲਿਟੀ ਕਰਨ ਆਉਂਦੇ ਆ, ਕਦੇ ਕਦੇ ਵੀਡੀਓ ਆਪਦਾ ਕਰ ਜਾਂਦੇ ਨੇ, ਪ੍ਰੈਸ ਕਾਨਫਰੰਸ ਕਰ ਜਾਂਦੇ ਨੇ, ਯਾਨੀ ਉਹ ਆਪਦੀ ਪਾਰਟੀ ਨੂੰ ਹੀ ਡਿਫੈਂਡ ਕਰਦੇ ਨੇ। ਪਰ ਬਹੁਤਾ ਕੁਛ ਬੋਲਣ ਲਈ ਮੇਰੇ ਖਿਆਲ ਦੇ ਨਾਲ, ਠੀਕ ਹੈ ਬੋਲ ਰਹੇ ਨੇ, ਬਹੁਤ ਕੁਛ ਬੋਲ ਰਹੇ ਨੇ, ਪਰ ਬਹੁਤਾ ਕੁਛ ਉਹ ਜਿਹੜਾ ਅੰਦਰੋਂ ਬੋਲਣ ਵਾਲਾ ਜਿਹੜਾ ਪੱਤਰਕਾਰ ਹੁੰਦਾ, ਬਹੁਤਾ ਕੁਛ ਉਹਦੇ ਅਨੁਸਾਰ ਨਹੀਂ ਬੋਲ ਸਕਦੇ। ਮਤਲਬ ਕਿ ਬੋਲਣਾ ਚਾਹੁੰਦੇ ਹੋਣਗੇ, ਮਜਬੂਰੀਆਂ ਹੁੰਦੀਆਂ, ਯਾਰੀਆਂ ਦੋਸਤੀਆਂ ਹੁੰਦੀਆਂ, ਪਾਵਰ ਹੁੰਦੀ ਹੈ, ਬਹੁਤ ਕੁਛ ਹੁੰਦਾ ਜੀ। ਪਰ ਮਤਲਬ ਕਿ ਮੈਨੂੰ ਇਉਂ ਲੱਗਦਾ ਹੈ ਕਿ ਉਹ ਪੰਨੂ ਸਾਹਿਬ ਜਿਹੜੇ ਆ ਉਹ ਸ਼ਾਇਦ ਬੋਲਣਾ ਵੀ ਚਾਹੁੰਦੇ ਆ, ਤਾਂ ਉਹਨਾਂ ਨੂੰ ਕੁਛ ਚੀਜ਼ਾਂ ਜਿਹੜੀਆਂ ਉਹ ਮਜਬੂਰ ਕਰ ਦਿੰਦੀਆਂ, ਉਹ ਨਹੀਂ ਬੋਲ ਸਕਦੇ।
1: ਬਹੁਤ ਬਹੁਤ ਧੰਨਵਾਦ ਮਿੰਟ ਵੀਰ, ਤੇ ਅਗਲੇ ਐਤਵਾਰ ਫਿਰ ਮਿਲਦੇ ਹਾਂ ਜੀ। ਤਦ ਤੱਕ ਖਿਆਲ ਰੱਖੋ, ਰੱਬ ਰਾਖਾ।
0: ਸ਼ੁਕਰੀਆ।
1: ਸਰ ਮਿੰਟੂ ਗੁਰੂ ਸਰੀਆ ਜੀ ਸਾਡੇ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਆ ਹਰ ਐਤਵਾਰ ਤੇ। ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਦੇ ਨੇ, ਪੁਰਾਣੇ ਜਾਂ ਨਵੇਂ ਘਰਾਂ 'ਚ ਹਾਰਡਵੁੱਡ ਕਾਰਪੇਟ, ਸਰੈਮਿਕਟਾ, ਲੈਮੀਨੇਟ ਫਲੋਰਿੰਗ, ਜੇ ਨਾ ਹੋਵੇ ਤਾਂ ਉਹ ਆਰਡਰ ਕਰ ਦਿੰਦੇ। ਤੇ ਨੰਬਰ ਉਹਨਾਂ ਦਾ 4294-3294-1114। ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ, ਪਰਸਨਲ ਟੈਕਸ ਫਾਈਲ ਕਰਨ ਜਾਂ ਕਾਰਪੋਰੇਸ਼ਨ ਦਾ, RRSP RSP ਲਾਈਫ ਇੰਸ਼ੋਰੈਂਸ 1-6। ਤੇ ਇਕਬਾਲ ਸਿੱਧੂ ਜੀ ਦਾ ਨੰਬਰ 4354-5862-6660 ਹੈ, 4035-6862-667। ਫਿਕਸ ਆਟੋ ਕਰੇਜਾਂ ਦੇ ਮਾਈਕ ਰਣਦੇਵ ਤੇ ਰਘਬੀਰ ਗੱਲ ਕਹਿੰਦੇ, ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਾਉਣੀ ਹੈ ਤਾਂ ਸਾਰੀਆਂ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ, ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਆ। ਨੰਬਰ ਉਹਨਾਂ ਦਾ 4200-273-8899 ਹੈ, 4032-7388-89। ਨਾਰਥ ਈਸਟ ਆਟੋਮੋਟਿਵ ਸਰਵਿਸ, ਕਾਰ ਵੈਨ ਜਾਂ ਟਰੱਕ ਦੀ ਰਿਪੇਅਰ, ਆਇਲ ਚੇਂਜ, ਬ੍ਰੇਕ ਚੋਬ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪਰਾਂਸ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ 4250-7738 ਹਰਦੀਪ ਦਿਓਲ ਦਾ ਨੰਬਰ ਹੈ। ਤੇ 4257 ਐਵਨਿਊ ਸਾਊਥ ਈਸਟ ਫੋਰੈਸਟ ਲਾਨ ਐਡਰੈਸ ਹੈ ਉਹਨਾਂ ਦਾ, ਨਾਰਥ ਈਸਟ ਆਟੋਮੋਟਿਵ ਦਾ। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ, ਇੰਸ਼ੋਰੈਂਸ ਘਰ ਦੀ, ਕਾਰ ਦੀ ਜਾਂ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤਾਂ 4335-5538-58 ਹਸੀਬ ਰਹਿਮਾਨ ਦਾ ਨੰਬਰ ਹੈ। ਵਧੀਆ ਤੁਹਾਨੂੰ ਰੇਟ ਲੈ ਕੇ ਦਿੰਦੇ ਨੇ ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀ ਨਾਲ ਗੱਲਬਾਤ ਕਰਕੇ। ਇਸ ਸਾਈ ਦਾ ਪ੍ਰੋਗਰਾਮ ਉਮੀਦ ਹੈ ਤੁਸੀਂ ਪਸੰਦ ਕੀਤਾ ਹੋਊਗਾ। ਅਗਲੇ ਐਤਵਾਰ ਫਿਰ ਹਾਜ਼ਰ ਹੋਵਾਂਗਾ ਤੇ ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰੱਖਾ।
2: The time is 7 PM. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਅਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ। ਆਪਣੀ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ।

ਰੇਡੀਓ ਸਰਸੰਗਮ ਤੇ ਜੀ ਆਓ ਹੁਣ ਉਹਨਾਂ ਖਬਰਾਂ ਤੇ ਚਰਚਾ ਕਰਦੇ ਹਾਂ ਮਾੜੀ ਜਿਹੀ ਜਿਨ੍ਹਾਂ ਤੇ ਵਿਸਥਾਰ ਸਹਿਤ ਬਾਅਦ ਵਿੱਚ ਇਨਫੋਰਮੇਸ਼ਨ ਦੇਣੀ ਹੈ। ਇਹਨਾਂ ਵਿੱਚ ਅੱਜ ਦੇ ਪ੍ਰੋਗਰਾਮ ਵਿੱਚ ਇਰਾਨ ਲੜਾਈ ਜਿਹੜੀ ਕਈ ਹਫ਼ਤਿਆਂ ਤੋਂ ਰੁਕੀ ਹੋਈ ਸੀ ਉਸ ਵਿੱਚ ਦੁਬਾਰਾ ਕੁਛ ਹਲਚਲ ਹੋਈ ਹੈ। ਮਿਡਲ ਈਸਟ ਦੇ ਵਿੱਚ ਫਿਰ ਸਥਿਤੀ ਤਣਾਅਪੂਰਨ ਹੈ, ਇਹਦੇ ਬਾਰੇ ਡਿਟੇਲ ਆਪ ਜੀ ਨਾਲ ਸਾਂਝੀ ਕਰਾਂਗੇ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਸਰਕਾਰ ਜਿਹੜੀ ਹੈ ਯੂਕਰੇਨ ਦੇ ਵਿੱਚ ਅਜੇ ਮਾਇਆ ਖਰਚ ਰਹੀ ਹੈ ਅਤੇ ਯੂਕਰੇਨ ਨੂੰ ਹੋਰ ਇਮਦਾਦ ਦੇਣ ਦਾ ਐਲਾਨ ਕੀਤਾ ਹੈ। ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੱਲੋਂ ਨਿਯੁਕਤੀ ਕੀਤੀ ਜਾ ਰਹੀ ਹੈ ਕੈਨੇਡਾ ਵਿੱਚ ਨਵੇਂ ਗਵਰਨਰ ਜਨਰਲ ਦੀ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਐਟਲਾਂਟਿਕ ਕਰੂਜ਼ ਸ਼ਿਪ ਦੇ ਉੱਪਰ ਸ਼ੱਕੀ ਇੱਕ ਵਾਇਰਸ ਫੈਲ ਗਿਆ ਜਿਸ ਦੇ ਨਾਲ ਮੌਤਾਂ ਹੋਈਆਂ ਨੇ। ਇਸ ਸ਼ਿਪ 'ਤੇ ਕੈਨੇਡੀਅਨ ਵੀ ਸਵਾਰ ਨੇ, ਕਿਹੜਾ ਵਾਇਰਸ ਹੈ ਕੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਦੇ ਵਿੱਚ ਮਿਲਟਰੀ ਦੀ ਭਰਤੀ ਕਾਫੀ ਤੇਜ਼ ਹੋਈ ਹੈ ਅਤੇ PR ਲੋਕ ਪਰਮਾਨੈਂਟ ਰੈਜੀਡੈਂਟ ਮਿਲਟਰੀ ਵਿੱਚ ਕਾਫੀ ਭਰਤੀ ਹੋ ਰਹੇ ਨੇ। ਸੀਸਿਸ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੀ ਨਵੀਂ ਰਿਪੋਰਟ ਕਹਿੰਦੀ ਹੈ ਕਿ ਚਾਈਨਾ ਅਤੇ ਭਾਰਤ ਕੈਨੇਡਾ ਵਿੱਚ ਅਜੇ ਵੀ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਜਸੂਸੀ ਦੇ ਦੋਸ਼ਾਂ ਦੇ ਦੋਸ਼ੀ ਨੇ ਜੀ। ਕੈਨੇਡਾ ਵੱਲੋਂ ਸਰਕਾਰ ਵੱਲੋਂ ਕੁਛ ਰਾਹਤ ਦਿੱਤੀ ਗਈ ਹੈ ਜੋ ਟਰੇਡ ਵਾਰ USA ਨਾਲ ਚੱਲ ਰਹੀ ਹੈ ਉਸ 'ਤੇ ਚੱਲਦਿਆਂ $1.5 billion ਇਮਦਾਦ ਜਾਂ ਰਾਹਤ ਫੰਡ ਦਾ ਐਲਾਨ ਕੀਤਾ ਗਿਆ। ਇਹ ਕਿਹਨੂੰ ਮਿਲੇਗਾ, ਕਿਵੇਂ ਮਿਲੇਗਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਪੂਰੇ ਮੁਲਕ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਵੱਲੋਂ ਸੈਂਸਸ ਜੋਬ ਵਾਸਤੇ ਭਰਤੀ ਕੀਤੀ ਜਾ ਰਹੀ ਹੈ। TR2 PR ਪ੍ਰੋਗਰਾਮ, ਟੈਂਪਰੇਰੀ ਰੈਜੀਡੈਂਟ ਟੂ ਪਰਮਾਨੈਂਟ ਰੈਜੀਡੈਂਟ ਪ੍ਰੋਗਰਾਮ ਸਰਕਾਰ ਨੇ ਸਰਕਾਰੀ ਤੌਰ 'ਤੇ ਲਾਂਚ ਕਰ ਦਿੱਤਾ ਹੈ, ਪਰ ਉਮੀਦ ਕੁਛ ਹੋਰ ਸੀ ਅਤੇ ਹੋ ਕੁਛ ਹੋਰ ਰਿਹਾ ਹੈ। ਕੈਨੇਡਾ ਦੇ ਵਿੱਚ ਬਿਜ਼ਨਸ ਬਹੁਤ ਤੇਜ਼ੀ ਨਾਲ ਬੰਦ ਹੋ ਰਹੇ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਪ੍ਰੈਲ ਮਹੀਨੇ ਦੇ ਵਿੱਚ ਗੱਡੀਆਂ ਦੀ ਵਿਕਰੀ ਕਾਫੀ ਡਿੱਗੀ ਹੈ ਪੂਰੇ ਕੈਨੇਡਾ ਵਿੱਚ, ਇਹਦੇ ਬਾਰੇ ਵੀ ਡਿਟੇਲ ਸਹਿਤ ਵਿਸਥਾਰ ਸਹਿਤ ਚਰਚਾ ਕਰਾਂਗੇ। ਕੈਲਗਰੀ ਸ਼ਹਿਰ ਦੇ ਵਿੱਚ ਆਪਣੇ ਬੱਚਿਆਂ ਨੂੰ ਮਾਰ ਕੇ ਗੱਡੀ ਵਿੱਚ ਪੁਲਿਸ ਸਟੇਸ਼ਨ ਦੇ ਮੂਹਰੇ ਗੱਡੀ ਖੜੀ ਕਰਨ ਵਾਲਾ ਦੋਸ਼ੀ, ਜਿਸ 'ਤੇ ਦੋਸ਼ ਨੇ ਅਜੇ ਸਾਬਤ ਨਹੀਂ ਹੋਏ, ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਲਬਰਟਾ ਵਿੱਚ ਜੰਗਲੀ ਘੋੜਿਆਂ ਦੀ ਆਬਾਦੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਇਹ ਸਰਕਾਰ ਦਾ ਕਹਿਣਾ ਹੈ। ਕੁਛ ਹੋਰ ਖਬਰਾਂ ਹੈਗੀਆਂ ਨੇ ਅਤੇ ਅਲਬਰਟਾ ਵਿੱਚ ਬਖਰੇਵੇਂ ਲਈ ਵੱਖਵਾਦੀ ਗਰੁੱਪ ਵੱਲੋਂ ਹਜ਼ਾਰਾਂ ਸਿਗਨੇਚਰ ਜਿਹੜੇ ਨੇ ਉਹ ਪਟੀਸ਼ਨ ਸ਼ੀਟਸ 'ਤੇ ਉਹ ਸੌਂਪੇ ਜਾ ਰਹੇ ਨੇ ਐਡਮਿੰਟਨ ਵਿੱਚ ਇਲੈਕਸ਼ਨਜ਼ ਅਲਬਰਟਾ ਦੇ ਹੈੱਡ ਆਫਿਸ ਵਿੱਚ। ਕੁਛ ਹੋਰ ਖਬਰਾਂ ਨੇ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ ਇੱਕ ਮਹਾਰਾਣਾ ਰਾਏ ਪੱਤਰਕਾਰ ਜਸਪਾਲ ਸਿੰਘ ਅਤੇ ਹਵੀਰ ਸਿੰਘ ਹੋਰਾਂ ਕੋਲੋਂ ਰਾਏ ਜਾਣਾਂਗੇ ਕਿ ਜੋ ਭਾਰਤ ਦੇ ਸੂਬਿਆਂ ਦੇ ਵਿੱਚ ਚੋਣ ਨਤੀਜੇ ਆਏ ਨੇ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ, ਉਹ ਕੀ ਸਥਿਤੀ ਬਣੀ ਹੈ ਅਤੇ ਕੀ ਸਾਹਮਣੇ ਆਇਆ ਇਹਦੇ ਬਾਰੇ ਗੱਲਬਾਤ ਕਰਾਂਗੇ। ਸੋ ਰੇਡੀਓ ਸੁਰਸੰਗਮ 'ਤੇ 6 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਾਂਗੇ। ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਮੈਂ ਪਹਿਲਾਂ ਦੱਸੀਆਂ ਨੇ ਉਹ ਅਤੇ ਪਲੱਸ ਜਿਹੜੀ ਗੱਲਬਾਤ ਭਾਰਤ ਦੇ ਰਾਜਾਂ ਦੇ ਵਿੱਚ, 4 ਰਾਜਾਂ ਦੇ ਵਿੱਚ ਚੋਣ ਨਤੀਜਿਆਂ ਦੀ, ਜਾਂ 5 ਰਾਜਾਂ ਦੇ ਵਿੱਚ ਕਹਿ ਲਓ ਇੱਕ ਪੁਡੂਚੇਰੀ ਵੀ ਸ਼ਾਮਿਲ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੀ ਚਰਚਾ ਵਿਸਥਾਰ ਸਹਿਤ ਹੋਵੇ।

ਹੋਵੇਗੀ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸ ਹੋਰੀ ਦਾਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਵਧੀਆ ਰੇਟ ਲੈਣੇ ਨੇ 587-832-1208 ਤੇ ਸੰਪਰਕ ਕਰ ਲਓ ਅਲਬਰਟਾ ਵਿੱਚ ਬੈਸਟ ਰੇਟ ਟਰੱਕਾਂ ਦੀ ਇੰਸ਼ੋਰੈਂਸ ਤੇ ਦੇਣ ਦਾ ਵਾਅਦਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 5878321208 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਮਰਸੀਡੀਜ਼ ਬੈਂਜ਼ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-6757 4033-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਸੁਪਰਵੀਜ਼ਾ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 403-404-3500 403-404-3500 ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜਿਹੜੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਜੇ ਤੁਸੀਂ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਸਰਕਾਰੀ ਖਰਚੇ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ ਨੋਟ ਕਰ ਲਓ 825-760-09-83 8257600983 ਵਾਈ ਵਾਈ ਸੀ ਹੋਮ ਕੇਅਰ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜਿੱਥੋਂ ਤੁਸੀਂ 24 ਘੰਟੇ 7 ਦਿਨ ਫੂਡ ਜਾ ਕੇ ਲਿਆ ਸਕਦੇ ਹੋ ਬੈਠ ਕੇ ਖਾ ਸਕਦੇ ਹੋ ਵੈਜ ਨੌਨ ਵੈਜ ਸਭ ਕੁਛ ਮਿਲੇਗਾ ਅਤੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਇਹ ਬਣਾਉਂਦੇ ਨੇ ਜੀ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜਿਨ੍ਹਾਂ ਦਾ ਫੋਨ ਨੰਬਰ ਹੈ 24 ਘੰਟੇ 7 ਦਿਨ ਔਡਰ ਕਰਨ ਲਈ 403-400-6661 4034-6161-6161 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ $7 ਵਿੱਚ ਤੁਸੀਂ 2 ਪਾਸਪੋਰਟ ਫੋਟੋਆਂ ਕਰਵਾ ਸਕਦੇ ਹੋ ਫੋਨ ਨੰਬਰ 4039470060 403-947-0060 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਰੇਡੀਓ ਸੁਰਸੰਗਮ ਤੇ ਜੀ ਹੁਣ ਆਓ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਮਾਰਕੀਟ ਦੀ ਗੱਲ ਕਰ ਲਈਏ ਜਦੋਂ ਤੋਂ ਮਿਡਲ ਈਸਟ ਦੇ ਵਿੱਚ ਹਾਲਾਤ ਖਰਾਬ ਹੋਏ ਨੇ ਫਰਵਰੀ ਮਹੀਨੇ ਦੇ ਅਖੀਰਲੇ ਦਿਨ ਇਰਾਨ ਦੇ ਉੱਪਰ ਹਮਲਾ ਕੀਤਾ ਗਿਆ ਸੀ ਤੇਲ ਦੀਆਂ ਕੀਮਤਾਂ ਅਸਮਾਨ ਛੋਣ ਲੱਗੀਆਂ ਨੇ ਸਾਨੂੰ ਗੈਸ ਸਟੇਸ਼ਨਾਂ 'ਤੇ ਕਾਫੀ ਪਿੰਚ ਮਹਿਸੂਸ ਹੋ ਰਹੀ ਹੈ ਓਵਰਆਲ ਦੁਨੀਆ ਭਰ ਦੇ ਵਿੱਚ ਕ੍ਰਾਈਸਿਸ ਵਰਗਾ ਮਾਹੌਲ ਬਣਿਆ ਹੋਇਆ ਜੇ ਕੱਚੇ ਤੇਲ ਦੀ ਅੱਜ ਦੀ ਗੱਲ ਕਰੀਏ ਤਾਂ ਤਾਜ਼ਾ ਹਾਲਾਤ ਜਿਹੜੇ ਬਣੇ ਨੇ ਜੋ ਅੱਜ ਤੋਂ ਹੀ ਬਣੇ ਨੇ ਕਹਿ ਲਓ ਜਿਸ ਵਿੱਚ ਇਰਾਨ 'ਤੇ ਦੋਸ਼ ਹੈ ਕਿ ਉਹਨਾਂ ਨੇ ਕੁਛ ਆਪਣੇ ਹੋਰ ਖਾੜੀ ਦੇ ਮੁਲਕਾਂ 'ਤੇ ਹਮਲੇ ਕੀਤੇ ਨੇ ਅਤੇ ਇੱਧਰੋਂ USA ਵਾਲੇ ਕਹਿੰਦੇ ਨੇ ਕਿ ਅਸੀਂ ਵੀ ਇਰਾਨ 'ਤੇ ਹਮਲੇ ਕੀਤੇ ਨੇ ਬਿਲਕੁਲ ਫਰੈਸ਼ ਹੋਣ ਦੀ ਗੱਲ ਅਤੇ ਇਸ ਸਭ ਦੇ ਮੱਦੇਨਜ਼ਰ ਤੇਲ ਦੀਆਂ ਕੀਮਤਾਂ ਇੱਕ ਵਾਰ ਫੇਰ ਉੱਚੀਆਂ ਨੇ ਬ੍ਰੈਂਟ ਕਰੂਡ ਜਿਹੜਾ ਹੈ ਜੀ ਉਸ ਦੀ ਕੀਮਤ $112-$14 ਬੈਰਲ ਦੇ ਆਸ ਪਾਸ ਘੁੰਮ ਰਹੀ ਹੈ ਇਸ ਵੇਲੇ ਜੋ WTI ਕਰੂਡ ਹੈ ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਆਇਲ ਹੈ $105 ਦੇ ਲਾਗੇ ਛਾਗੇ ਘੁੰਮ ਰਹੀ ਹੈ ਅਤੇ ਇਸ ਵਧੀ ਹੋਈ ਕੀਮਤ ਦੇ ਕਾਰਨ ਕੁਛ ਹੋਰ ਮਾਰਕੀਟਸ ਵੀ ਅਪਸੈਟ ਹੋਈਆਂ ਨੇ ਪਹਿਲਾਂ ਕਰੰਸੀ ਦੀ ਥੋੜ੍ਹੀ ਜਿਹੀ ਵੈਸੇ ਗੱਲ ਕਰ ਲਈਏ ਕੈਨੇਡੀਅਨ ਕਰੰਸੀ ਕਾਫੀ ਠੀਕ ਠਾਕ ਸਥਿਤੀ ਦੇ ਵਿੱਚ ਹੈ ਇੰਡੀਅਨ ਰੁਪਏ ਦੇ ਮੁਕਾਬਲੇ ਇਸ ਵੇਲੇ 69 ਰੁਪਏ ਅਤੇ 88 ਪੈਸੇ 69 ਰੁਪੀਜ਼ ਐਂਡ 88 ਪੈਸੇ $1 ਦੇ ਇਸ ਵੇਲੇ ਤੁਹਾਨੂੰ ਮਿਲ ਸਕਦੇ ਨੇ ਇੰਡੀਅਨ ਰੁਪਏ ਜੇ USA ਦੀ ਗੱਲ ਕੀਤੀ ਜਾਵੇ ਤਾਂ USA ਦੇ ਮੁਕਾਬਲੇ $1 ਦੇ $1 ਅਤੇ $36 $1.36 ਤੱਕ ਇਸ ਵੇਲੇ ਮਾਰਕੀਟ ਟਿਕੀ ਹੋਈ ਹੈ ਹੁਣ ਗੱਲ ਕਰ ਲੈਂਦੇ ਹਾਂ ਕਿ ਕੀ ਸਥਿਤੀ ਬਣੀ ਹੈ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਬਿਲਕੁਲ ਹੁਣੇ ਹੁਣੇ ਥੋੜ੍ਹੀ ਦੇਰ ਪਹਿਲਾਂ ਇਹ ਗੱਲ ਕੀਤੀ ਹੈ ਕਿ ਇਹਨਾਂ ਨੇ ਅਮਰੀਕਾ ਨੇ ਇਰਾਨ ਦੀਆਂ ਤੇਜ਼ ਕਿਸ਼ਤੀਆਂ ਜਿਹੜੀਆਂ ਹੈਗੀਆਂ ਨੇ 7 ਕਿਸ਼ਤੀਆਂ 'ਤੇ ਹਮਲੇ ਕੀਤੇ ਨੇ 7 ਕਿਸ਼ਤੀਆਂ 'ਤੇ ਹਮਲੇ ਜਿਹੜੇ ਬੋਲੇ ਨੇ ਉਹ ਇਸ ਗੱਲ ਕਰਕੇ ਕਿ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਕੁਛ ਫਸੇ ਹੋਏ ਸਮੁੰਦਰੀ ਜਹਾਜ਼ ਨੇ ਉਹਨਾਂ ਨੂੰ ਕੱਢਣ ਖਾਤਰ ਇਹ ਕੰਮ ਕੀਤਾ ਗਿਆ ਉੱਧਰ ਇਰਾਨ ਦੀ ਮਿਲਟਰੀ ਨੇ ਕਿਹਾ ਕਿ ਇਹਨਾਂ ਨੇ ਅਮਰੀਕਨ ਵਾਰਸ਼ਿਪ 'ਤੇ ਜਿਹੜੇ ਵਾਰਨਿੰਗ ਸ਼ੋਟ ਸੀ ਉਹ ਫਾਇਰ ਕੀਤੇ ਹਾਲਾਂਕਿ US ਸੈਂਟਰਲ ਕਮਾਂਡ ਨੇ ਇਰਾਨੀਅਨ ਸਟੇਟ ਮੀਡੀਆ ਦੇ ਇਸ ਕਲੇਮ ਨੂੰ ਸਿਰੇ ਤੋਂ ਨਕਾਰ ਦਿੱਤਾ ਕਿਹਾ ਕਿ

ਇਰਾਨ ਦੀਆਂ ਮਿਜ਼ਾਈਲਸ, ਇਰਾਨ ਦੇ ਸਟੇਟ ਮੀਡੀਆ ਨੇ ਇਹ ਗੱਲ ਕਹੀ ਸੀ ਕਿ ਇਰਾਨ ਦੀਆਂ ਮਿਜ਼ਾਈਲ ਜਿਹੜੀਆਂ ਸੀ US ਡਿਸਟਰੋਇਰ ਤੇ ਜਾ ਕੇ ਵੱਜੀਆਂ ਨੇ, ਲੇਕਿਨ ਇਸ ਚੀਜ਼ ਨੂੰ USA ਵਾਲੇ ਕਨਫਰਮ ਨਹੀਂ ਕਰ ਰਹੇ। ਉਧਰੋਂ USA ਨੇ ਕਿਹਾ ਕਿ ਨੇਵੀ ਡਿਸਟਰੋਇਰ ਤੇ US ਫਲੈਗਡ ਮਰਚੈਂਟ ਸ਼ਿਪਸ ਜਿਹੜੇ ਨੇ ਉਹ ਇਸ ਸਟ੍ਰੇਟ ਆਫ ਫਾਰਮੂਜ਼ ਦੇ ਵਿੱਚੋਂ ਲੰਘ ਗਏ ਨੇ, ਅਤੇ ਇਰਾਨ ਨੇ ਕਿਹਾ ਕਿ ਬਿਲਕੁਲ ਕੁਛ ਨਹੀਂ ਲੰਘਿਆ, ਇਹ ਬਿਲਕੁਲ ਗਲਤ ਗੱਲ ਹੈ। ਦੂਸਰੇ ਪਾਸੇ UAE ਵਾਲੇ ਕਹਿੰਦੇ ਨੇ ਕਿ ਉਹ ਆਪਣੇ ਆਪ ਨੂੰ ਇੱਕ ਹਮਲੇ ਤੋਂ ਡਿਫੈਂਡ ਕਰ ਰਹੇ ਨੇ, ਮਿਜ਼ਾਈਲ ਅਤੇ ਡਰੋਨ ਹਮਲਾ ਜੋ ਇਰਾਨ ਤੋਂ ਆਇਆ। ਇਰਾਨ ਨੇ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕਿ ਅਸੀਂ ਇਹ ਡਰੋਨ ਜਾਂ ਮਿਜ਼ਾਈਲਾਂ ਛੱਡੀਆਂ ਜਾਂ ਨਹੀਂ ਛੱਡੀਆਂ। ਅਧਿਕਾਰੀਆਂ ਨੇ ਕਿਹਾ ਕਿ ਡਰੋਨ ਅਟੈਕ ਦੇ ਨਾਲ UAE ਦੀ ਸਭ ਤੋਂ ਵੱਡੀ ਜਿਹੜੀ ਤੇਲ ਦੀ ਬੰਦਰਗਾਹ ਹੈ, ਓਇਲ ਪੋਰਟ ਹੈ UAE ਦੀ ਫਜਾਰੀਆ, ਉੱਥੇ ਕਾਫੀ ਵੱਡੀ ਅੱਗ ਲੱਗੀ ਹੈ। ਸੋ ਇਸ ਵੇਲੇ ਹਾਲਾਤ ਸਾਜ਼ਗਾਰ ਨਹੀਂ ਹੈਗੇ, ਅਤੇ ਇੱਕ ਵਾਰ ਫਿਰ ਜੰਗਬੰਦੀ ਤੋਂ ਬਾਅਦ ਹਾਲਾਤ ਉਲਝੇ ਨੇ, ਅਤੇ ਇਸ ਤੋਂ ਬਾਅਦ ਅੱਗੇ ਕੀ ਬਣੇਗਾ ਅਤੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੰਮ ਤੇਜ਼ ਹੋ ਸਕਦਾ ਹੈ, ਜਾਂ ਇਹ ਜਿਹੜੀ ਲੜਾਈ ਹੈ ਇਸ ਤਰ੍ਹਾਂ ਰੁਕ ਰੁਕ ਕੇ ਫਿਰ ਅੱਗੇ ਵੱਧਦੀ ਰਹੇਗੀ ਅਤੇ ਲੰਬਾ ਸਮਾਂ ਇਸੇ ਤਰ੍ਹਾਂ ਰਹੇਗਾ। ਜੇ ਇਹ ਲੰਬਾ ਸਮਾਂ ਇਸੇ ਤਰ੍ਹਾਂ ਸਥਿਤੀ ਰਹਿੰਦੀ ਹੈ ਤਾਂ ਵਿਸ਼ਵ ਮਾਰਕੀਟ ਦੇ ਕੀ ਹਾਲਾਤ ਬਣਨਗੇ, ਦੁਨੀਆਂ ਦੇ ਵਿੱਚ ਜੋ ਏਅਰ ਟਰੈਵਲ ਆ ਉਸ ਦਾ ਕੀ ਬਣੇਗਾ। ਸੋ ਇਰਾਨ ਅਤੇ ਅਮਰੀਕਾ ਇਸ ਵੇਲੇ ਫਿਰ ਉਲਝੇ ਹੋਏ ਨੇ। ਇਸ ਸਾਰੀ ਸਥਿਤੀ ਦੇ ਵਿੱਚ ਅਜੇ ਤੱਕ ਇਜ਼ਰਾਈਲ ਦੇ ਬਾਰੇ ਕੋਈ ਸਾਡੇ ਪ੍ਰੋਗਰਾਮ ਆਪ ਜੀ ਤੱਕ ਪਹੁੰਚਾਉਣ ਤੱਕ ਇਜ਼ਰਾਈਲ ਦੇ ਬਾਰੇ ਕੋਈ ਅਪਡੇਟ ਨਹੀਂ ਹੈ ਕਿ ਉਹਨਾਂ ਨੇ ਇਸ ਬਾਰੇ ਕੀ ਕਿਹਾ, ਲੇਕਿਨ ਇਹ ਗੱਲ ਹੈ ਕਿ ਜੋ ਇਸ ਵੇਲੇ ਸਥਿਤੀ ਬਣੀ ਹੈ ਉਸ ਮੁਤਾਬਕ ਮਿਡਲ ਈਸਟ ਦੇ ਵਿੱਚ ਇੱਕ ਵਾਰ ਫਿਰ ਹਾਲਾਤ ਵਿਗੜ ਗਏ ਨੇ। ਸੋ ਟਰੰਪ ਨੇ ਕੁਛ ਨਵੀਂ ਸਟੇਟ ਆਫ ਫਾਰਮੂਜ਼ ਪਲਾਨ ਵੀ ਕਹਿੰਦੇ ਤਿਆਰ ਕੀਤੀ ਹੈ, ਪਰ ਮਾਹਰ ਇਸ ਨੂੰ ਮੰਨ ਨਹੀਂ ਰਹੇ। ਸਟੇਟ ਆਫ ਫਾਰਮੂਜ਼ ਦਾ ਕੋਈ ਹੱਲ ਲੱਭਣ ਲਈ ਬਹੁਤ ਸਾਰੇ ਲੋਕ ਦੁਨੀਆ ਭਰ ਦੇ ਮੁਲਕ ਉਹ ਬਹੁਤ ਕੋਸ਼ਿਸ਼ ਵਿੱਚ ਹਨ ਕਿ ਇਸਦਾ ਹੱਲ ਲੱਭੇ ਤਾਂ ਕਿ ਜੋ ਸਥਿਤੀ ਤੇਲ ਅਤੇ ਗੈਸ ਦੀ ਅਤੇ ਹੋਰ ਜ਼ਿਆਦਾ ਸ਼ਿਪਿੰਗ ਦੀ ਪੈਦਾ ਹੋਈ ਆ ਉਸ ਤੋਂ ਖਿਹੜਾ ਛੁੱਟ ਸਕੇ। ਲੇਕਿਨ ਟਰੰਪ ਐਡਮਿਨਿਸਟ੍ਰੇਸ਼ਨ ਕੋਸ਼ਿਸ਼ ਵੀ ਕਰ ਰਹੀ ਹੈ, ਅਤੇ ਇਹ ਵੀ ਤਕਰੀਬਨ ਕਨਫਰਮ ਹੈ ਕਿ ਦੋ ਵੈਸਲ ਜਿਹੜੇ ਨੇ, ਦੋ ਅਮਰੀਕਾ ਦੇ ਬੇੜੇ, ਉਹ ਸਟੇਟ ਆਫ ਫਾਰਮੂਜ਼ ਦੇ ਵਿੱਚੋਂ ਗਾਈਡ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ। ਪਰ ਪ੍ਰੋਜੈਕਟ ਫਰੀਡਮ ਜਿਹੜਾ ਹੈ, ਜਿਸ ਨੂੰ ਗੇਮ ਚੇਂਜਰ ਕਿਹਾ ਜਾ ਰਿਹਾ ਹੈ, ਕਿ ਡੋਨਲਡ ਟਰੰਪ ਕਹਿੰਦੇ ਨੇ ਕਿ ਪ੍ਰੋਜੈਕਟ ਫਰੀਡਮ ਦੇ ਤਹਿਤ ਅਸੀਂ ਇਹ ਸਾਰਾ ਰਸਤਾ ਚੰਗੀ ਤਰ੍ਹਾਂ ਖੁਲਵਾ ਕੇ ਹਟਾਂਗੇ, ਉਹ ਲੱਗ ਨਹੀਂ ਰਿਹਾ ਕਿ ਉਹ ਇਸ ਤਰ੍ਹਾਂ ਦਾ ਜੋ ਐਨਰਜੀ ਕ੍ਰਾਈਸਿਸ ਨੂੰ ਹੱਲ ਕਰਨ ਵਾਲਾ ਇਹ ਗੇਮ ਚੇਂਜਰ ਜਾਂ ਪ੍ਰੋਜੈਕਟ ਫਰੀਡਮ ਸਿਰੇ ਚੜ ਰਿਹਾ। ਲੇਕਿਨ ਮਾਰਕੀਟ ਤੋਂ ਮੈਸੇਜ ਨਹੀਂ ਹੈ। ਮਾਰਕੀਟ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਰੇਟ ਤਿੱਖੇ ਨੇ, ਕੋਈ ਟਰੱਸਟ ਨਹੀਂ ਹੈ ਇਸ ਚੀਜ਼ 'ਤੇ। ਜਦੋਂ ਟਰੰਪ ਨੇ ਅਨਾਊਂਸ ਕੀਤਾ ਕਿ ਅਸੀਂ ਨਵੇਂ ਐਫਰਟ ਦੇ ਤਹਿਤ ਸ਼ਿਪਸ ਜਿਹੜੇ ਨੇ ਸਟੇਟ ਆਫ ਹਾਰਮੋਨਸ ਦੇ ਵਿੱਚ ਉਹਨਾਂ ਨੂੰ ਗਾਈਡ ਕਰਾਂਗੇ, ਆਪ ਜੀ ਨੂੰ ਯਾਦ ਹੋਵੇਗਾ ਕਿ ਕੁਛ ਹਫ਼ਤੇ ਪਹਿਲਾਂ ਵੀ ਡੋਨਲਡ ਟਰੰਪ ਨੇ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਜਿਹੜੇ ਕੁਛ ਹੋਰ ਸਾਥੀ ਮੁਲਕ ਨੇ ਯੂਰਪ ਦੇ, ਖਾਸ ਤੌਰ 'ਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਨਹੀਂ, ਇਹ ਤਰੀਕਾ ਠੀਕ ਨਹੀਂ ਹੈ। ਹੁਣ ਜਿਹੜੀ ਆਪਣੀ ਕੋਸ਼ਿਸ਼, ਜਿਹੜੀ ਆਪਣੀ ਗੱਲ ਡੋਨਲਡ ਟਰੰਪ ਨੇ ਕੀਤੀ ਆ, ਉਸ ਸਭ ਦੇ ਚੱਲਦਿਆਂ ਵੀ ਮਾਰਕੀਟ ਨੂੰ ਡੋਨਲਡ ਟਰੰਪ ਦੇ ਵਿਸ਼ਵਾਸ ਦੇ ਦੇਣ ਦੇ ਬਾਵਜੂਦ ਵੀ ਕੋਈ ਫਰਕ ਨਹੀਂ ਪਿਆ। $100 ਤੋਂ ਉੱਪਰ ਟ੍ਰੇਡ ਹੋ ਰਹੀ ਹੈ ਜੀ ਇਸ ਵੇਲੇ। ਗੈਸਲੀਨ ਪ੍ਰਾਈਸ ਜਿਹੜੀ ਹੈ ਉਹ ਜੰਪ ਕਰ ਰਹੀ ਹੈ ਦੁਨੀਆ ਭਰ ਦੇ ਵਿੱਚ, ਅਤੇ ਜੇ ਇਸ ਤਰ੍ਹਾਂ ਹਾਲਾਤ ਬਣਦੇ ਰਹੇ ਤਾਂ ਹੋਰ ਜ਼ਿਆਦਾ ਤਿੱਖੀਆਂ ਇਹ ਹੋ ਸਕਦੀਆਂ ਨੇ। ਅਤੇ ਪ੍ਰੋਜੈਕਟ ਫਰੀਡਮ ਜਿਹੜਾ ਹੈ ਉਹ ਕਿ ਨੈਵੀਗੇਸ਼ਨ ਸਟ੍ਰੇਟ ਆਫ ਫਾਰਮੂਜ਼ ਦੇ ਵਿੱਚੋਂ ਜਿਹੜੇ ਵੀ ਬੇੜੇ ਲੰਘਣੇ ਹੋਣ ਬਿਲਕੁਲ ਆਸਾਨੀ ਨਾਲ ਸੌਖੇ ਲੰਘ ਸਕਣ। ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ 100 ਤੋਂ ਵੱਧ ਸੀ ਬੇਸਡ ਏਅਰਕ੍ਰਾਫਟ ਹੋਣਗੇ ਅਤੇ 15,000 ਸਰਵਿਸ ਮੈਂਬਰ ਹੋਣਗੇ। ਇਹ ਡੋਨਲਡ ਟਰੰਪ ਕਹਿ ਰਹੇ ਨੇ ਕਿ ਇੰਨੇ ਲੋਕਾਂ ਦੀ ਮਦਦ ਨਾਲ 15,000 ਲੋਕ ਡਿਪਲੋਏ ਕੀਤੇ ਜਾਣਗੇ, ਜੋ ਕਿ ਆਰਮੀ, ਨੇਵੀ ਅਤੇ ਏਅਰਫੋਰਸ ਦੇ ਹੋਣਗੇ, ਅਤੇ 100 ਤੋਂ ਵੱਧ ਸੀ ਬੇਸਡ ਲੈਂਡ

ਤੇ ਸੀ ਬੇਸਡ ਏਅਰਕ੍ਰਾਫਟ ਭਾਵ ਜ਼ਮੀਨ ਤੋਂ ਵੀ ਉੱਡ ਕੇ ਏਅਰਕ੍ਰਾਫਟ ਇਸ ਦੀ ਨਿਗਰਾਨੀ ਕਰਨਗੇ ਤੇ ਸਮੁੰਦਰੀ ਬੇੜਿਆਂ ਤੋਂ ਉੱਡ ਕੇ ਵੀ ਇਸ ਦੀ ਨਿਗਰਾਨੀ ਕਰਨਗੇ ਯੂ ਐਸ ਸੈਂਟਰਲ ਕਮਾਂਡ ਦੇ ਦੱਸਣ ਮੁਤਾਬਕ ਟਰੰਪ ਦੀ ਅਨਾਊਂਸਮੈਂਟ ਵਿੱਚ ਲੱਗਦਾ ਹੈ ਕਿ ਯੂ ਐਸ ਅਧਿਕਾਰੀ ਜਿਹੜੇ ਨੇ ਸਟੇਟ ਆਫ ਫਾਰਮੋਜ਼ ਨੂੰ ਖੋਲ੍ਹਣ ਲਈ ਬਿਲਕੁਲ ਫੋਕਸਡ ਨੇ ਪਰ ਯੂ ਐਸ ਮਿਲਟਰੀ ਵੱਲੋਂ ਅਜੇ ਤੱਕ ਕਿਸੇ ਨੂੰ ਕਨਫਰਮ ਨਹੀਂ ਕੀਤਾ ਗਿਆ ਕਿ ਇਹ ਕਿਸ ਤਰ੍ਹਾਂ ਹੋਵੇਗਾ ਤੇ ਯੂ ਐਸ ਅਧਿਕਾਰੀ ਨੇ ਮੀਡੀਆ ਨੇ ਵੀ ਦੱਸਿਆ ਕਿ ਇਹ ਕੋਈ ਅਸਕੋਟ ਮਿਸ਼ਨ ਨਹੀਂ ਹੈ ਬਲਕਿ ਇੱਕ ਹੋਰ ਤਰ੍ਹਾਂ ਦੀ ਪਲੈਨਿੰਗ ਅਸੀਂ ਕਰ ਰਹੇ ਹਾਂ ਸੋ ਉਧਰੋਂ ਇਰਾਨ ਨੇ ਕਿਹਾ ਕਿ ਜਿਹੜਾ ਪ੍ਰੋਜੈਕਟ ਫਰੀਡਮ ਜਿਹੜਾ ਹੈ ਅਮਰੀਕਾ ਚਲਾਉਣ ਦੀ ਟਰਾਈ ਕਰ ਰਿਹਾ ਉਹ ਉਹਨਾਂ ਦੀ ਸੀਜ਼ ਫਾਇਰ ਨੂੰ ਵਾਇਲੇਟ ਕਰੇਗਾ ਤੇ ਫਰੇਜਾਇਲ ਹੈ ਸੀਜ਼ ਫਾਇਰ ਪਹਿਲਾਂ ਹੀ ਇਹ ਕੋਈ ਪੱਕੀ ਜੰਗਬੰਦੀ ਨਹੀਂ ਹੈ ਸੋ ਕੌਨਫੀਡੈਂਸ ਜਿਹੜਾ ਹੈ ਇੰਡਸਟਰੀ ਦਾ ਉਹ ਵਾਪਸ ਨਹੀਂ ਆ ਰਿਹਾ ਵਿਸ਼ਵਾਸ ਜਿਹੜਾ ਹੋਣਾ ਚਾਹੀਦਾ ਕਿ ਜਿਵੇਂ ਕਿ ਆਸਾਨੀ ਨਾਲ ਦੁਨੀਆ ਦੇ ਵਿੱਚੋਂ ਨੈਵੀਗੇਸ਼ਨ ਹੋਣੀ ਚਾਹੀਦੀ ਹੈ ਜਹਾਜ਼ਾਂ ਦੀ ਚਾਹੇ ਉਹ ਹਵਾਈ ਰਸਤੇ ਹੋਣ ਚਾਹੇ ਉਹ ਸਮੁੰਦਰੀ ਰਸਤੇ ਹੋਣ ਇਹ ਸਮਝੌਤੇ ਵੱਡੇ ਵੱਡੇ ਦੁਨੀਆ ਦੇ ਇੱਕ ਦੂਸਰੇ ਨਾਲ ਹੋਏ ਹੁੰਦੇ ਨੇ ਜਿਹਨਾਂ ਦੇ ਤਹਿਤ ਸਭ ਕੁਛ ਕੀਤਾ ਜਾਂਦਾ ਹੈ ਪਹਿਲਾਂ ਹੀ ਪਰਮਿਸ਼ਨਸ ਲਈਆਂ ਜਾਂਦੀਆਂ ਨੇ ਸੋ ਜੇ ਅਸੀਂ ਇੰਡੀਆ ਦੀ ਅਸੀਂ ਗੱਲ ਕਰੀਏ ਤੇ ਉਹਨਾਂ ਨੂੰ ਪਾਕਿਸਤਾਨ ਦੀ ਏਅਰਸਪੇਸ ਬੰਦ ਹੋਣ ਨਾਲ ਕਾਫੀ ਮੁਸ਼ਕਲਾਂ ਦਾ ਇੰਡੀਆ ਦੀ ਏਅਰਲਾਈਨਸ ਨੂੰ ਸਾਹਮਣਾ ਕਰਨਾ ਪਿਆ ਤੇ ਇਹ ਜਿਹੜੇ ਰਸਤੇ ਅਗਰ ਇਸ ਤਰ੍ਹਾਂ ਦੇ ਹੋਰ ਬੰਦ ਹੋ ਜਾਂਦੇ ਨੇ ਗਲਫ ਦੇ ਖਾੜੀ ਦੇ ਮੁਲਕ ਜੋ ਬਹੁਤ ਸਾਰੇ ਹੈਗੇ ਨੇ ਜਿਨ੍ਹਾਂ ਵਿੱਚ ਦੁਬਈ ਵੀ ਹੈ ਕਤਰ ਵੀ ਹੈ ਅਬੂ ਧਾਬੀ ਇਹ ਸਾਰੇ ਆਪਣੇ ਏਅਰਪੋਰਟ ਸਿਸਟਮ ਤੇ ਜੋ ਬਹੁਤ ਵਧੀਆ ਏਅਰਲਾਈਨਾਂ ਹੋਣ ਦਾ ਦਾਅਵਾ ਕਰਦੇ ਨੇ ਤੇ ਬਹੁਤ ਵਧੀਆ ਸਰਵਿਸ ਦੇਣ ਦਾ ਦਾਅਵਾ ਵੀ ਉਹਨਾਂ ਦਾ ਹੈ ਸੋ ਉਹਨਾਂ ਦਾ ਕੌਨਫੀਡੈਂਸ ਵੀ ਸ਼ੇਕ ਹੋਵੇਗਾ ਇਸ ਨਾਲ ਕਿ ਉਹ ਆਸਾਨੀ ਨਾਲ ਉਸ ਤਰ੍ਹਾਂ ਪਹਿਲਾਂ ਆਪਰੇਟ ਕਰ ਸਕਣਗੇ ਜਿਸ ਤਰ੍ਹਾਂ ਕਰਦੇ ਰਹੇ ਨੇ ਸੋ ਮਾਰਕੀਟ ਜਿਹੜੀ ਹੈ ਉਹ ਚਾਹੁੰਦੀ ਹੈ ਕੁਛ ਸ਼ਾਂਤੀ ਹੋਵੇ ਕੋਈ ਪੱਕਾ ਵਾਅਦਾ ਹੋਵੇ ਜਿਸ ਨਾਲ ਆਸਾਨੀ ਨਾਲ ਕਿਤੇ ਕੋਈ ਪਾਰ ਕਰ ਸਕੇ ਇਸ ਤਰ੍ਹਾਂ ਬੰਦੂਕਾਂ ਤੋਪਾਂ ਜਹਾਜ਼ਾਂ ਦੀ ਸ਼ਾਂ ਦੇ ਵਿੱਚ ਸਮੁੰਦਰੀ ਬੇੜੇ ਕਿੰਨੇ ਕੁ ਜਿਹੜੇ ਨੇ ਉਹ ਵਪਾਰ ਕਰ ਸਕਣਗੇ ਇਹ ਬਹੁਤ ਵੱਡਾ ਸਵਾਲ ਹੈ ਅਤੇ ਜਦੋਂ ਰਿਸਕ ਜਿਹੜਾ ਹੈ ਜੀ ਕਿ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦਾ ਕਿ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਉਛਾਲ ਖਾ ਸਕਦੀਆਂ ਨੇ ਅਤੇ ਬਹੁਤ ਸਾਰਾ ਪੈਟਰੋਲੀਅਮ ਜਿਹੜਾ ਇਸ ਵੇਲੇ ਟਰੈਪ ਹੋਇਆ ਗਲਫ ਦੇ ਵਿੱਚ ਕਿ ਫਸਿਆ ਹੋਇਆ ਜ਼ਮੀਨ ਵਿੱਚੋਂ ਕੱਢ ਕੇ ਪ੍ਰੋਸੈਸ ਕਰਨ ਵਾਲਾ ਤਿਆਰ ਪਿਆ ਕੱਚਾ ਤੇਲ ਅਤੇ 170 ਮਿਲੀਅਨ ਬੈਰਲ ਦੱਸੀ ਜਾਂਦੀ ਹੈ ਉਹ ਜਿਹੜੀ ਕਿ ਟਰੈਪਡ ਹੈ ਅਤੇ ਡੋਨਲਡ ਟਰੰਪ ਦੇ ਵਾਅਦਿਆਂ ਨਾਲ ਜਾਂ ਦਾਅਵਿਆਂ ਨਾਲ ਗੱਲ ਸਿਰੇ ਨਹੀਂ ਚੜ੍ਹਨੀ ਸਗੋਂ ਇਸ ਲਈ ਕੋਈ ਪੱਕੀ ਕਾਰਵਾਈ ਜਿਹੜੀ ਹੈ ਉਹ ਜਾਂ ਪੱਕਾ ਹੱਲ ਹੀ ਇਸ ਨੂੰ ਇਹਨਾਂ ਚੀਜ਼ਾਂ ਨੂੰ ਠੀਕ ਕਰ ਸਕੇਗਾ ਸੋ ਹਾਲ ਦੀ ਘੜੀ ਇਹ ਫਰੰਟ ਇੱਕ ਵਾਰ ਫੇਰ ਜੋ ਕੱਚਾ ਜਿਹਾ ਫਰੇਜਾਇਲ ਜਿਹਾ ਸੀਜ਼ ਫਾਇਰ ਸੀ ਉਹ ਜੇ ਅਸੀਂ ਕਹਿ ਦਈਏ ਤਾਂ ਉਹ ਇੱਕ ਕਿਸਮ ਦਾ ਇਸ ਵੇਲੇ ਭੰਗ ਹੋ ਚੁੱਕਾ ਹੈ ਜੀ ਉਧਰੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਯੂਰਪੀਅਨ ਸਮਿਟ ਜੋ ਅਰਮੇਨੀਆ ਦੇ ਵਿੱਚ ਉੱਥੇ ਉਹਨਾਂ ਨੂੰ ਸੰਬੋਧਨ ਕੀਤਾ ਉਸ ਵਿੱਚ ਯੂਕਰੇਨ ਨੂੰ 270 ਮਿਲੀਅਨ ਡਾਲਰ ਹੋਰ ਦੇਣ ਦੀ ਇਮਦਾਦ ਦੀ ਜਿਹੜੀ ਗੱਲ ਕੀਤੀ ਗਈ ਹੈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਉਹਨਾਂ ਦੀ ਸਰਕਾਰ ਨੇ ਯੂਕਰੇਨ ਦੇ ਵਾਸਤੇ ਕ੍ਰਿਟੀਕਲ ਮਿਲਟਰੀ ਕੈਪੇਬਿਲਿਟੀਜ਼ ਇੰਪਰੂਵ ਕਰਨ ਲਈ ਅਤੇ ਰਸ਼ੀਆ ਦੀ ਫੁੱਲ ਸਕੇਲ ਇਨਵੇਜਨ ਨੂੰ ਰੋਕਣ ਲਈ ਡਿਫੈਂਸ ਤਕੜੀ ਕਰਨ ਲਈ ਇਹ 270 ਮਿਲੀਅਨ ਦੇਣ ਦਾ ਐਲਾਨ ਕੀਤਾ ਅਰਮੇਨੀਆ ਦੇ ਵਿੱਚ ਸੋਮਵਾਰ ਨੂੰ ਇਹ ਅਨਾਊਂਸਮੈਂਟ ਕੀਤੀ ਮਾਰਕ ਕਾਰਨੀ ਨੇ ਜਿੱਥੇ ਉਹ ਵਿਸ਼ਵ ਦੇ ਲੀਡਰਾਂ ਨਾਲ ਮਿਲ ਰਹੇ ਨੇ ਯੂਰਪੀਅਨ ਪੋਲੀਟੀਕਲ ਕਮਿਊਨਿਟੀ ਦਾ ਇੱਕ ਸਮਿਟ ਜਿਹੜਾ ਸੰਮੇਲਨ ਹੈ ਜੋ ਪੋਲੀਟਿਕਸ ਸਿਕਿਉਰਿਟੀ ਅਤੇ ਇਨਫਰਾਸਟ੍ਰਕਚਰ ਨੂੰ ਲੈ ਕੇ ਨੀਤੀਗਤ ਕੋਪਰੇਸ਼ਨ ਨੂੰ ਲੈ ਕੇ ਕਰਵਾਇਆ ਜਾ ਰਿਹਾ ਇਹ ਪੈਸਾ ਨਾਟੋ ਮੁਲਕਾਂ ਦੀ ਸੂਚੀ ਦੇ ਵਿੱਚੋਂ ਕੈਨੇਡਾ ਦੀ ਜਿਹੜੀ ਟੋਟਲ ਸਪੋਰਟ ਹੈ ਉਸ ਨੂੰ 25.8 ਬਿਲੀਅਨ ਡਾਲਰ ਤੱਕ ਲੈ ਜਾਵੇਗਾ 25 ਬਿਲੀਅਨ ਡਾਲਰ ਇੰਨਾ ਜ਼ਿਆਦਾ ਰਕਮ ਕੈਨੇਡਾ ਵਾਲੇ ਉਹਦੀ ਜਿਹੜੀ ਇੰਨਾ ਕਮਿਟਮੈਂਟ ਕਰ ਚੁੱਕੇ ਨੇ ਸੋ ਓਪਨਿੰਗ ਰਿਮਾਰਕਸ ਦੇ ਵਿੱਚ ਉੱਥੇ ਯੂਕਰੇਨ ਪ੍ਰੈਜੀਡੈਂਟ ਵਲਾਦੀਮੀਰ ਜ਼ੇਲੈਂਸਕੀ ਨੇ ਦੇ ਨਾਲ ਉਹਨਾਂ ਨਾਲ ਗੱਲਬਾਤ ਮੀਟਿੰਗ ਵੀ ਕੀਤੀ ਕਾਰਨੀ ਨੇ ਕਿਹਾ ਕਿ ਸਾਰਾ ਕੈਨੇਡਾ ਯੂਕਰੇਨ ਦੀ ਪਿੱਠ 'ਤੇ ਹੈ ਅਤੇ ਅਸੀਂ ਉਹਨਾਂ ਦੇ ਨਾਲ ਹਾਂ ਅਤੇ ਅਸੀਂ ਇਹ ਜਿਹੜੇ ਹੁਣ ਇਮਦਾਦ ਦਿੱਤੀ ਹੈ ਇਸ ਨਾਲ ਯੂਕਰੇਨ ਨੂੰ ਲੜਾਈ ਲੜਨ ਦੇ ਵਿੱਚ ਅਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਖਾਸ ਗੱਲ ਇੱਥੇ ਇਹ ਵੀ ਹੈ ਕਿ ਕੀ ਮਾਰਕ ਕਾਰਨੀ ਇਸ ਕੰਮ ਨੂੰ ਕਦੋਂ ਤੱਕ ਜਾਰੀ ਰੱਖਣਗੇ ਦੂਸਰੀ ਗੱਲ ਕਿ ਉੱਧਰੋਂ ਯੂਰਪੀਅਨ ਸਮਿਟ ਜਿੱਥੇ ਉਹ ਗਏ ਹੋਏ ਸੀ
ਪਹਿਲਾ ਨਾਨ ਯੂਰਪੀਅਨ ਮੁਲਕ

0: ਹੈ ਜੋ ਇਸ ਸਮਿਟ ਦੇ ਵਿੱਚ ਜਿਸ ਨੇ ਹਿੱਸਾ ਲਿਆ। ਦੋ ਵਾਰੀ ਇਹ ਸਾਲ ਵਿੱਚ ਹੁੰਦਾ। ਰਸ਼ੀਆ ਦੇ ਯੂਕਰੇਨ ਦੇ ਵਿੱਚ 2022 ਦੇ ਹਮਲੇ ਤੋਂ ਬਾਅਦ ਸਾਲ ਵਿੱਚ ਦੋ ਵਾਰੀ ਕਰਵਾਇਆ ਜਾਂਦਾ। ਇਸ ਅਨਾਊਂਸਮੈਂਟ ਤੋਂ ਪਹਿਲਾਂ ਯੂਰਪੀਅਨ ਲੀਡਰਾਂ ਨਾਲ ਵੀ ਗੱਲਬਾਤ ਕਰਦੇ ਕਿਹਾ ਕਿ ਵਿਸ਼ਵ ਦੇ ਵਿੱਚ ਕੁਛ ਲੋਕਾਂ ਨੂੰ ਕੁਛ ਮੁਲਕਾਂ ਨੂੰ ਅੱਗੇ ਆਉਣ ਦੀ ਲੋੜ ਹੈ। ਇੱਥੇ ਉਹ ਅਰਮੇਨੀਆ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਮਿਲੇ ਅਤੇ ਉਹਨਾਂ ਨੂੰ ਸਬਮਿਟ ਕਰਵਾਉਣ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਇਟਾਲੀਅਨ ਪ੍ਰਾਈਮ ਮਿਨਿਸਟਰ ਜੋਰਜੀਆ ਮਿਲੋਨੀ, ਸਪੈਨਿਸ਼ ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼, ਇਹਨਾਂ ਨਾਲ ਵੀ ਮਾਰਕ ਕਾਰਨੀ ਨੇ ਮੁਲਾਕਾਤ ਕੀਤੀ ਹੈ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਯੂਰਪ ਦੇ ਦੇਸ਼ਾਂ ਨਾਲ ਸੰਬੰਧ ਵਧੀਆ ਬਣਾਉਣ ਦੇ ਵਿੱਚ ਲੱਗੇ ਹੋਏ ਨੇ। ਕਿਹੋ ਕਿੱਥੇ ਤੱਕ, ਕਿਵੇਂ, ਕਿੰਨੇ ਲਾਹੇਵੰਦ ਹੋਣਗੇ, ਇਹ ਵੱਡਾ ਸਵਾਲ ਰਹੇਗਾ ਜਿਸ ਦੇ ਜਵਾਬ ਸ਼ਾਇਦ ਇੰਨੀ ਛੇਤੀ ਨਾ ਮਿਲ ਸਕਣ। ਇੱਧਰੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਲਦੀ ਕੈਨੇਡਾ ਦੇ ਗਵਰਨਰ ਜਨਰਲ, ਨਵੇਂ ਗਵਰਨਰ ਜਨਰਲ ਦੇ ਨਾਮ ਦਾ ਅਨਾਊਂਸ ਕਰ ਦੇਣਗੇ, ਕਿ ਕੌਣ ਹੋਣਗੇ ਗਵਰਨਰ ਜਨਰਲ। ਹੁਣ ਇਸ ਖਬਰ ਦੇ ਮੁਤਾਬਕ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੱਲ੍ਹ ਨੂੰ ਇਸ ਚੀਜ਼ ਦੀ ਅਨਾਊਂਸਮੈਂਟ ਕਰਨਗੇ। ਮੌਜੂਦਾ ਗਵਰਨਰ ਜਨਰਲ ਮੇਰੀ ਸਾਈਮਨ, ਜਿਨ੍ਹਾਂ ਦੀ ਮਿਆਦ ਇਸ ਇਹਨਾਂ ਗਰਮੀਆਂ ਦੇ ਵਿੱਚ ਖਤਮ ਹੋ ਰਹੀ ਹੈ, 2021 ਤੋਂ, ਜੁਲਾਈ 2021 ਤੋਂ ਮੇਰੀ ਸਾਈਮਨ ਗਵਰਨਰ ਜਨਰਲ ਨੇ ਕੈਨੇਡਾ ਦੇ, ਅਤੇ ਉਹ ਪਹਿਲੇ ਇੰਡੀਜਨਸ ਭਾਈਚਾਰੇ ਦੇ ਗਵਰਨਰ ਜਨਰਲ ਹੋਏ ਨੇ। ਕੁਛ ਉਹਨਾਂ ਨੂੰ ਕ੍ਰਿਟੀਸਿਜ਼ਮ ਦਾ ਵੀ ਸਾਹਮਣਾ ਕਰਨਾ ਪਿਆ ਆਪਣੇ ਇਸ ਦੌਰ ਦੇ ਵਿੱਚ, ਜਿਸ ਵਿੱਚ ਫ੍ਰੈਂਚ ਪ੍ਰੋਫੀਸ਼ੈਂਸੀ, ਅਤੇ ਮਾਰਕ ਕਾਰਨੀ ਨੇ ਕਿਹਾ ਕਿ ਜਿਹੜੀ ਨਵੀਂ ਰਿਪਲੇਸਮੈਂਟ ਹੋਵੇਗੀ ਮੇਰੀ ਸਾਈਮਨ ਦੀ, ਉਹ ਦੋਵੇਂ ਲੈਂਗੁਏਜ ਬੋਲਣਗੇ। ਪਤਾ ਨਹੀਂ ਕੌਣ ਨੇ, ਪਰ ਉਹਨਾਂ ਦੋਨੇ ਲੈਂਗੁਏਜ ਹੋਣਗੀਆਂ ਆਉਂਦੀਆਂ। ਮਾਰਕ ਕਾਰਨੀ ਨੇ ਫ੍ਰੈਂਚ ਲੈਂਗੁਏਜ ਨੂੰ ਬਹੁਤ ਅਹਿਮੀਅਤ ਦਿੱਤੀ। ਆਪ ਜੀ ਨੂੰ ਯਾਦ ਹੋਵੇਗਾ ਕਿ ਏਅਰ ਕੈਨੇਡਾ ਦੇ CEO ਨੇ ਜਿਹੜੀ ਸਟੇਟਮੈਂਟ ਦਿੱਤੀ ਸੀਗੀ ਨਿਊਯਾਰਕ ਦੇ ਲਗਾਰਡੀਆ ਏਅਰਪੋਰਟ 'ਤੇ ਹੋਏ ਕ੍ਰੈਸ਼ ਤੋਂ ਬਾਅਦ, ਉਸ ਵਿੱਚ ਉਹਨਾਂ ਨੇ ਫ੍ਰੈਂਚ ਦੀ ਵਰਤੋਂ ਘੱਟ ਕੀਤੀ ਜਾਂ ਨਾਮਾਤਰ ਕੀਤੀ। ਇਸ ਤੋਂ ਮਾਰਕ ਕਾਰਨੀ ਖਫਾ ਹੋਏ। ਏਅਰ ਕੈਨੇਡਾ ਦੇ CEO ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਸੀ ਕਿ ਮੈਂ ਬੜੀ ਕੋਸ਼ਿਸ਼ ਕੀਤੀ ਹੈ, ਮੈਨੂੰ ਆਉਂਦੀ ਨਹੀਂ ਹੈ, ਮੈਂ ਕਿੱਥੋਂ ਹੁਣ ਬੋਲਾਂ, ਮੈਂ ਫਿਰ ਵੀ ਟਰਾਈ ਕਰ ਰਿਹਾ। ਅਤੇ ਦੂਸਰੇ ਪਾਸੇ ਮਾਰਕ ਕਾਰਨੀ ਹੋਰਾਂ ਨੇ ਸਖ਼ਤ ਸਟੈਂਡ ਲਿਆ ਇਸ ਮਾਮਲੇ 'ਤੇ, ਉਹਨਾਂ ਦੀ ਸਿੱਧੇ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ। ਇਹ ਵੀ ਸਾਹਮਣੇ ਆਇਆ ਉਦੋਂ ਕਿ ਉਹਨਾਂ ਨੇ ਇਹ ਕਿਹਾ ਸੀ, ਆਮ ਤੌਰ 'ਤੇ ਮਹਾਰਾਜ ਨੇ ਕਿਹਾ ਕਿ ਏਅਰ ਕੈਨੇਡਾ ਦੇ ਹਾਲਾਤ ਕਦੇ ਬਹੁਤੇ ਵਧੀਆ ਨਹੀਂ ਸੀ ਹੁੰਦੇ, ਲੇਕਿਨ ਉਸਦੀ ਫ੍ਰੈਂਚ ਲੈਂਗੁਏਜ ਵਾਲੀ CEO ਦੀ ਗੱਲ ਛੱਡ ਦਈਏ ਤਾਂ ਉਸਦੇ ਬਾਕੀ ਕੰਮਾਂ ਨੂੰ ਵੀ ਦੇਖਣਾ ਚਾਹੀਦਾ। ਬਹਰਹਾਲ ਉਹਨਾਂ ਨੇ ਵੀ ਮਨ ਬਣਾ ਲਿਆ ਕਿ ਉਹ ਜਲਦੀ ਆਪਣੀ ਗੱਦੀ ਛੱਡ ਦੇਣਗੇ, ਏਅਰ ਕੈਨੇਡਾ ਦੇ CEO। ਉਸ ਤੋਂ ਬਾਅਦ USA ਵਿੱਚ ਕੈਨੇਡਾ ਦੇ ਅੰਬੈਸਡਰ, ਉਹਨਾਂ ਨੇ ਕੋਈ ਸੱਦਾ ਪੱਤਰ ਭੇਜਣਾ ਸੀ, ਉਸ ਵਿੱਚ ਫ੍ਰੈਂਚ ਲੈਂਗੁਏਜ ਦੀ ਘਾਟ ਨਜ਼ਰ ਆਈ ਮਾਰਕ ਕਾਰਨੀ ਨੂੰ, ਉਹਨਾਂ ਨੂੰ ਵੀ ਨਾਰਾਜ਼ਗੀ ਝੱਲਣੀ ਪਈ। ਇੱਧਰ ਗਵਰਨਰ ਜਨਰਲ ਨੂੰ ਫ੍ਰੈਂਚ ਦੇ ਵਿੱਚ ਉਹਨਾਂ ਦੀ ਫ੍ਰੈਂਚ ਦੀ ਪ੍ਰੋਫੀਸ਼ੈਂਸੀ ਨਹੀਂ ਦੱਸੀ ਜਾਂਦੀ। ਸੋ ਹੁਣ ਨਵੇਂ ਗਵਰਨਰ ਜਨਰਲ ਜਿਹੜੇ ਨੇ ਉਹਨਾਂ ਨੂੰ ਫ੍ਰੈਂਚ ਆਵੇਗੀ, ਇਹ ਮਾਰਕ ਕਾਰਨੀ ਦਾ ਕਹਿਣਾ। ਸੋ ਨਵਾਂ ਮਾਪਦੰਡ ਇੱਕ ਕਿਸਮ ਦਾ ਅਪਣਾਉਂਦੇ ਹੋਏ ਮਾਰਕ ਕਾਰਨੀ ਆਪਣੀਆਂ ਅਪੁਆਇੰਟਮੈਂਟਸ ਦੇ ਵਿੱਚ ਘੱਟੋ ਘੱਟ। ਸੋ ਇਸ ਮਾਮਲੇ 'ਤੇ ਰਿਕਮੈਂਡੇਸ਼ਨ ਜਿਹੜੀ ਆ ਪ੍ਰਾਈਮ ਮਿਨਿਸਟਰ ਹੋਵੇਗੀ, ਅਤੇ 1952 ਦੇ ਵਿੱਚ ਇਹ ਕਹਿੰਦੇ ਵੈਸੇ ਪਹਿਲੇ ਗਵਰਨਰ ਜਨਰਲ ਜਿਨ੍ਹਾਂ ਨੂੰ ਰਿਕਮੈਂਡੇਸ਼ਨ ਪ੍ਰਾਈਮ ਮਿਨਿਸਟਰ ਦੀ 'ਤੇ ਰਿਕਮੈਂਡ ਕੀਤਾ ਗਿਆ ਸੀ। ਉਸ ਤੋਂ ਬਾਅਦ ਤਕਰੀਬਨ ਸਾਰੇ ਗਵਰਨਰ ਜਨਰਲ ਫ੍ਰੈਂਚ ਅਤੇ ਇੰਗਲਿਸ਼ ਦੋਵੇਂ ਬੋਲਦੇ ਰਹੇ ਨੇ। ਕਈਆਂ ਨੂੰ ਲੈਕ ਆਫ ਫਲੂਐਂਸੀ ਦੇ ਵਿੱਚ ਉਹਨਾਂ ਨੂੰ ਕ੍ਰਿਟੀਸਿਜ਼ਮ ਜਿਹੜਾ ਉਹ ਝੱਲਣਾ ਪਿਆ। ਸੋ ਗਵਰਨਰ ਜਨਰਲ ਬਣਨ ਤੋਂ ਪਹਿਲਾਂ ਮੇਰੀ ਸਾਈਮਨ ਡਿਪਲੋਮੈਟ ਸੀ, ਕੈਨੇਡਾ ਦੇ ਅੰਬੈਸਡਰ ਰਹੇ ਨੇ, ਡੈਨਮਾਰਕ ਦੇ ਵਿੱਚ ਨਿਊਕ ਲੀਡਰ ਦੇ ਤੌਰ 'ਤੇ ਵੀ ਰਹੇ ਨੇ। ਸੋ 6 ਸਾਲ ਉਹਨਾਂ ਨੇ ਇਨਿਊਇਟ ਸਰਕਮਪੋਲਰ ਕਾਨਫਰੰਸ, ਮਲਟੀਨੈਸ਼ਨਲ ਨਾਨ ਗਵਰਨਮੈਂਟਲ ਔਰਗਨਾਈਜੇਸ਼ਨ ਹੈ ਜਿਹਦੇ 180 ਕਿਨੂਇਟ ਪੀਪਲ ਲੋਕ ਹੈਗੇ ਨੇ ਮੈਂਬਰ, ਗ੍ਰੀਨਲੈਂਡ ਅਤੇ ਅਲਾਸਕਾ ਦੇ ਵਿੱਚ। ਸੋ ਨੇਟਿਵ ਭਾਈਚਾਰੇ ਨਾਲ ਸੰਬੰਧਿਤ ਗਵਰਨਰ ਜਨਰਲ, ਉਹਨਾਂ ਦੀ ਮਿਆਦ ਗਵਰਨਰ ਜਨਰਲ ਵਜੋਂ ਖਤਮ ਹੋ ਰਹੀ ਹੈ, ਅਤੇ ਨਵਾਂ ਚਿਹਰਾ ਕਿਸ ਨੂੰ ਐਲਾਨਦੇ ਨੇ ਮਾਰਕ ਕਾਰਨੀ, ਇਹ ਬੜੀ ਇੰਟਰਸਟਿੰਗ ਚੋਇਸ ਹੋਵੇਗੀ ਜੀ। ਇੱਕ ਬ੍ਰੇਕ ਲਈ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ 'ਤੇ ਝਾਤ ਪਾਵਾਂਗੇ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ

0: ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਾਪੀਆਂ ਨੇ ਪਤਾ ਹੈ 3451 ਸਨਰਿਚ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 4037266200 403-726-1200
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
4: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
4: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
4: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
6: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
4: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
6: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
4: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
7: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
8: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ

0: ਇਹ ਨਾਲ ਸਮਝਾਉਂਦੇ ਆ?
1: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
2: ਓਹੋ, ਅੱਜ ਫੇਰ ਨੀ ਲੋਡ ਮਿਲਿਆ।
3: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
3: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
5: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
4: ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਵਧੀਆ ਰੇਟ ਲੈਣੇ ਨੇ 587-832-1208 ਤੇ ਸੰਪਰਕ ਕਰ ਲਓ। ਅਲਬਰਟਾ ਵਿੱਚ ਬੈਸਟ ਰੇਟ ਟਰੱਕਾਂ ਦੀ ਇੰਸ਼ੋਰੈਂਸ ਤੇ ਦੇਣ ਦਾ ਵਾਅਦਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ, ਜਿਨ੍ਹਾਂ ਦਾ ਫੋਨ ਨੰਬਰ ਹੈ 587-832-1208 587-832-1208। ਮਰਸੀਡੀਜ਼ ਬੈਂਜ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਮਰਸੀਡੀਜ਼ ਬੈਂਜ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ 403-903-7557 403-903-6757 ਮਰਸੀਡੀਜ਼ ਬੈਂਜ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ। ਸੁਪਰਵੀਜ਼ਾ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 403-404-3500 ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜਿਹੜੀ ਹੈ ਜੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਜੇ ਤੁਸੀਂ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਸਰਕਾਰੀ ਖਰਚੇ ਤੇ ਕਰਵਾਉਣਾ ਚਾਹੁੰਦੇ ਹੋ ਤੇ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ ਨੋਟ ਕਰ ਲਓ 825-760-09783 8257600983 ਵਾਈ ਵਾਈ ਸੀ ਹੋਮ ਕੇਅਰ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ, ਜਿੱਥੋਂ ਤੁਸੀਂ 24 ਘੰਟੇ 7 ਦਿਨ ਫੂਡ ਜਾ ਕੇ ਲਿਆ ਸਕਦੇ ਹੋ, ਬੈਠ ਕੇ ਖਾ ਸਕਦੇ ਹੋ, ਵੈਜ ਨੌਨ ਵੈਜ ਸਭ ਕੁਛ ਮਿਲੇਗਾ ਤੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਇਹ ਬਣਾਉਂਦੇ ਨੇ ਜੀ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ, ਜਿਨ੍ਹਾਂ ਦਾ ਫੋਨ ਨੰਬਰ ਹੈ 24 ਘੰਟੇ 7 ਦਿਨ ਆਰਡਰ ਕਰਨ ਲਈ 403-400-6661 403-461-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ, ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ, ਜਿੱਥੋਂ $7 ਵਿੱਚ ਤੁਸੀਂ 2 ਪਾਸਪੋਰਟ ਫੋਟੋਆਂ ਕਰਵਾ ਸਕਦੇ ਹੋ। ਫੋਨ ਨੰਬਰ 403-947-0060 403-947-0060 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ। ਰੇਡੀਓ ਸਰ ਸੰਗਮ ਤੇ ਜੀ ਆਓ ਹੁਣ ਬ੍ਰੇਕ ਤੋਂ ਬਾਅਦ ਖਬਰਾਂ ਤੇ ਚਰਚਾ ਫਿਰ ਸ਼ੁਰੂ ਕਰੀਏ। ਥੋੜ੍ਹੀ ਜਿਹੀ ਗੱਲ ਅਸੀਂ ਕਰ ਲੈਂਦੇ ਹਾਂ ਜੋ ਚੋਣਾਂ ਹੋ ਕੇ ਹਟੀਆਂ ਨੇ ਭਾਰਤ ਦੇ ਵਿੱਚ, ਇਹਨਾਂ ਦੇ ਜਿਹੜੇ ਨਤੀਜੇ ਆਏ ਨੇ, ਜਿਵੇਂ ਕਿ ਆਪ ਜੀ ਨੇ ਸੁਣੀ ਲਿਆ ਹੋਵੇਗਾ ਕਿ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਚੋਣ ਹਾਰ ਗਈ ਹੈ। ਤ੍ਰਿਣਮੂਲ ਕਾਂਗਰਸ ਨੂੰ 294 ਦੇ ਵਿੱਚੋਂ 81 ਸੀਟਾਂ ਮਿਲੀਆਂ ਅਤੇ ਭਾਜਪਾ 206 ਸੀਟਾਂ ਲੈ ਕੇ ਵੱਡੀ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਜਾ ਰਹੀ ਹੈ ਜੀ।

ਇਸ ਤੋਂ ਇਲਾਵਾ ਲੈਫਟ ਵਾਲੇ ਜਾਂ ਕੋਈ ਹੋਰ ਜਿਹੜੇ ਨੇ ਉਹ ਕੋਈ ਸੀਟ ਕੁਛ ਖਾਸ ਕਰਨ ਦੇ ਵਿੱਚ ਮਦਦ ਕੋਈ ਖਾਸ ਸੀਟ ਹਾਸਲ ਨਹੀਂ ਕਰ ਸਕੇ। 294 ਦੇ ਵਿੱਚੋਂ 206 ਅਗਰ ਬੀਜੇਪੀ ਦੀਆਂ ਨੇ ਅਤੇ ਮਮਤਾ ਬੈਨਰਜੀ ਪਾਰਟੀ ਦੀਆਂ 81 ਅਤੇ ਬਾਕੀਆਂ ਕੋਲ ਕੀ ਬਚਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਅਸਾਮ ਦੇ ਵਿੱਚ ਇੱਕ ਵਾਰ ਫਿਰ ਬੀਜੇਪੀ ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਬੀਜੇਪੀ ਨੂੰ 126 ਦੇ ਵਿੱਚੋਂ 82 ਸੀਟਾਂ ਹਾਸਲ ਹੋਈਆਂ ਨੇ। ਹੋਰ ਜਿਹੜੀਆਂ ਪਾਰਟੀਆਂ ਸੀ ਕੋਈ ਜਾਂ ਕੋਈ ਆਜ਼ਾਦ ਉਹਨਾਂ ਨੂੰ 25 ਸੀਟਾਂ ਅਤੇ ਕਾਂਗਰਸ ਨੂੰ 19 ਸੀਟਾਂ ਉੱਥੇ ਮਿਲੀਆਂ ਨੇ ਜੀ। ਤਮਿਲਨਾਡੂ ਦੇ ਵਿੱਚ ਇੱਕ ਨਵੀਂ ਪਾਰਟੀ TVK ਇੱਕ ਆਰਟਿਸਟ ਜਿਹੜੇ ਨੇ ਜੀ ਉਹ ਪੰਜਾਬ ਵਾਂਗ ਉੱਥੇ ਜੋ ਉੱਥੇ ਸੱਤਾ ਬਦਲੀ ਹੈ 234 ਦੇ ਵਿੱਚ 107 ਸੀਟਾਂ ਉਹਨਾਂ ਨੂੰ ਮਿਲੀਆਂ ਨੇ। DMK ਜਿਹੜੀ MK ਸਟਾਲਿਨ ਦੀ ਪਾਰਟੀ ਸੀ ਜੋ ਉਹਨਾਂ ਨੂੰ 60 ਅਤੇ ਅੰਨਾ DMK ਨੂੰ 47 ਸੀਟਾਂ ਬਾਕੀ ਕੁਛ ਨੂੰ 15 ਅਤੇ ਕਾਂਗਰਸ ਨੂੰ ਸਿਰਫ 5 ਸੀਟਾਂ ਹਾਸਲ ਹੋਈਆਂ ਨੇ। ਕੇਰਲਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। 63 ਸੀਟਾਂ ਹਾਸਲ ਹੋਈਆਂ ਨੇ ਅਤੇ CPIM ਜਿਹੜੀ ਮਾਰਕਸਵਾਦੀ ਹੈ ਜੀ ਉਹਨਾਂ ਦੀਆਂ 26 ਅਤੇ ਬਾਕੀਆਂ ਦੀਆਂ ਕੋਈ 26 ਨੇ ਅਤੇ BJP ਨੂੰ 3 ਸੀਟਾਂ ਹਾਸਲ ਉੱਥੇ ਹੋਈਆਂ ਨੇ। ਪੌਂਡੀਚੇਰੀ ਦੇ ਵਿੱਚ AINRC ਨੂੰ 13 BJP ਨੂੰ 4 ਅਤੇ ਕਾਂਗਰਸ ਨੂੰ 1 ਸੀਟ ਹਾਸਲ ਹੋਈ ਹੈ। ਇਸ ਮੁੱਦੇ 'ਤੇ ਵਿਸਥਾਰ ਸਹਿਤ ਗੱਲ ਕਰਨ ਲਈ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਅਸੀਂ ਸਟੇਸ਼ਨ ID ਦੀ ਬ੍ਰੇਕ ਤੋਂ ਬਾਅਦ ਇੱਕ ਗੱਲਬਾਤ ਪੇਸ਼ ਕਰਾਂਗੇ ਜਿਸ ਵਿੱਚ ਇਹ ਚੋਣ ਨਤੀਜੇ ਅਤੇ ਇਹਨਾਂ ਚੋਣਾਂ ਦਾ ਪੰਜਾਬ 'ਤੇ ਅਸਰ ਇਹਦੇ ਬਾਰੇ ਇੱਕ ਮਾਹਿਰਾਨਾ ਰਾਏ ਦੀ ਗੱਲਬਾਤ ਜਿਹੜੀ ਹੈ ਪੇਸ਼ ਕਰਾਂਗੇ। ਤੇ ਆਓ ਖਬਰਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ ਜੀ। ਅਟਲਾਂਟਿਕ ਦੇ ਵਿੱਚ ਇੱਕ ਕਰੂਜ਼ ਸ਼ਿਪ ਦੇ ਉੱਪਰ ਇੱਕ ਖਤਰਨਾਕ ਵਾਇਰਸ ਫੈਲ ਗਿਆ ਦੱਸਿਆ ਜਾਂਦਾ ਹੈ ਜੀ। ਕਰੂਜ਼ ਸ਼ਿਪ 'ਤੇ ਇਹ ਵਾਇਰਸ ਫੈਲਣ ਦੇ ਨਾਲ 3 ਲੋਕਾਂ ਦੀ ਮੌਤ ਹੋਈ ਹੈ ਅਤੇ ਕਾਫੀ ਸਾਰੇ ਲੋਕ ਜਿਹੜੇ ਉਹ ਬਿਮਾਰ ਨੇ। MV ਹੋਂਡੀਅਸ ਸ਼ਿਪ ਟੂਰ ਕੰਪਨੀ ਜਿਹੜੀ ਓਸ਼ਨ ਵਾਈਡ ਐਕਸਪੀਡੀਸ਼ਨ ਦਾ ਹੈ ਉਹਨਾਂ ਨੇ ਕਿਹਾ ਕਿ ਇੱਕ ਡੱਚ ਮੂਲ ਦੇ ਪਤੀ ਪਤਨੀ ਅਤੇ ਇੱਕ ਜਰਮਨ ਨਾਗਰਿਕ ਦੀ ਮੌਤ ਹੋ ਚੁੱਕੀ ਹੈ ਪਰ ਕੀ ਇਹ ਉਸੇ ਵਾਇਰਸ ਨਾਲ ਹੋਈ ਹੈ ਜਾਂ ਕਦ ਨਾਲ ਹੋਈ ਹੈ ਇਹਨੂੰ ਕਨੈਕਸ਼ਨ ਨਹੀਂ ਕੀਤਾ ਗਿਆ ਪਰ ਮੰਨਿਆ ਜਾ ਰਿਹਾ ਕਿ ਇਸੇ ਨਾਲ ਹੋਈ ਹੈ। ਡੱਚ ਕੰਪਨੀ ਜਿਹੜੀ ਉਹਨਾਂ ਨੇ ਕਿਹਾ ਕਿ ਹੰਟਾ ਵਾਇਰਸ ਜਿਹੜਾ ਹੈ ਇਹ 69 ਸਾਲਾ UK ਨੈਸ਼ਨਲ ਦੇ ਵਿੱਚ ਵੀ ਪਾਇਆ ਗਿਆ ਹੈ ਜਿਸ ਨੂੰ ਕਿ ਜੋਹਨਸਬਰਗ ਸਾਊਥ ਅਫਰੀਕਾ ਦੇ ਵਿੱਚ ਰੱਖਿਆ ਗਿਆ ਹੈ। ਹੰਟਾ ਵਾਇਰਸ ਇਹ ਜਿਹੜਾ ਹੈ ਆਮ ਤੌਰ 'ਤੇ ਇਨਸਾਨਾਂ ਦੇ ਵਿੱਚ ਟ੍ਰਾਂਸਫਰ ਹੁੰਦਾ ਰੋਡੈਂਟਸ ਚੂਹੇ ਵਗੈਰਾ ਦਾ। ਉਹਨਾਂ ਦੀ ਗੰਦਗੀ ਜਾਂ ਸਲਾਈਵਾ ਜਾਂ ਯੂਰਿਨ ਜਦੋਂ ਚੀਜ਼ਾਂ ਦੇ ਵਿੱਚ ਮਿਕਸ ਹੁੰਦਾ ਹੈ ਤਾਂ ਇਨਸਾਨ ਦੇ ਵਿੱਚ ਇਹ ਵਾਇਰਸ ਫੈਲਦਾ। ਇਸ ਦੇ ਨਾਲ ਖਤਰਨਾਕ ਸਾਹ ਦੀ ਬਿਮਾਰੀ ਪੈਦਾ ਹੁੰਦੀ ਹੈ ਅਤੇ ਇੱਕ ਦੂਸਰੇ ਤੋਂ ਵੀ ਹੋ ਸਕਦਾ ਹੈ। MV ਹੋਂਡੀਅਸ ਵੈਸਲ ਜਿਹੜਾ ਕਰੂਜ਼ ਸ਼ਿਪ ਹੈ ਕੇਪ ਵਰਡੇ ਦੇ ਲਾਗੇ ਇਸ ਵੇਲੇ ਹੈਗਾ ਅਤੇ ਇਸ 'ਤੇ 150 ਦੇ ਲਾਗੇ ਲੋਕ ਸਵਾਰ ਨੇ। ਓਸ਼ਨ ਵਾਈਡ ਐਕਸਪੀਡੀਸ਼ਨ ਨੇ ਕਿਹਾ ਕਿ 2 ਕਰੂ ਮੈਂਬਰ ਹੋਰ ਅਤੇ ਕੁਛ ਹੋਰ ਲੋਕ ਜਿਹੜੇ ਨੇ ਉਹਨਾਂ ਨੂੰ ਇਸ ਸਾਹ ਦੀ ਬਿਮਾਰੀ ਦੀ ਸਮੱਸਿਆ ਇਸ ਵੇਲੇ ਆਈ ਹੈ ਅਤੇ ਇੱਕ ਨੂੰ ਘੱਟ ਹੈ ਅਤੇ ਇੱਕ ਨੂੰ ਜ਼ਿਆਦਾ ਹੈ। ਇਸ ਦੀ ਡਿਟੇਲ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਵੇਗੀ। ਇਹ ਵੀ ਦੱਸਿਆ ਜਾਂਦਾ ਹੈ ਕਿ 4 ਕੈਨੇਡੀਅਨ ਜਿਹੜੇ ਨੇ ਇਸ ਕਰੂਜ਼ ਸ਼ਿਪ 'ਤੇ ਹੈਗੇ ਨੇ ਜੀ ਜਿੱਥੇ ਕਿ ਹੰਤਾ ਵਾਇਰਸ ਫੈਲਿਆ। 4 ਕੈਨੇਡੀਅਨ ਕੌਣ ਨੇ ਅਤੇ ਉਹਨਾਂ ਦੀ ਕੀ ਸਥਿਤੀ ਹੈ? ਸ਼ਿਪ ਜਿਹੜਾ ਹੈਲਪ ਮੰਗ ਰਿਹਾ ਇਸ ਵੇਲੇ ਸ਼ਿਪ ਦੇ ਵਿੱਚ ਵਰਲਡ ਹੈਲਥ ਔਰਗਨਾਈਜੇਸ਼ਨ ਤੋਂ ਲੋਕਲ ਅਤੇ ਇੰਟਰਨੈਸ਼ਨਲ ਅਥਾਰਟੀ ਤੋਂ ਵੀ ਮਦਦ ਮੰਗੀ ਜਾ ਰਹੀ ਹੈ ਕਿ ਇਹ ਜਿਹੜੇ ਮੈਂਬਰ ਨੇ ਕਰੂ ਮੈਂਬਰ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਹਾਜ਼ ਤੋਂ ਲਾ ਕੇ ਉਹਨਾਂ ਨੂੰ ਅਰਜੈਂਟ ਕੇਅਰ ਦਿੱਤੀ ਜਾਵੇ। ਸੋ ਬਹੁਤ ਸਾਰੇ ਦੇਸ਼ਾਂ ਦੇ ਇਸ ਵਿੱਚ ਲੋਕ ਨੇ। ਸੋ ਕੈਨੇਡੀਅਨ ਕਿਵੇਂ ਨੇ ਇਹਦੇ ਬਾਰੇ ਹੋਰ ਕੋਈ ਇਨਫੋਰਮੇਸ਼ਨ ਨਹੀਂ ਹੈ ਲੇਕਿਨ 4 ਕੈਨੇਡੀਅਨ ਇਸ 'ਤੇ ਜ਼ਰੂਰ ਦੱਸੇ ਜਾਂਦੇ ਨੇ। ਇਸ 'ਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਅਗਲੀਆਂ ਖਬਰਾਂ ਵੱਲ ਚੱਲਦੇ ਹਾਂ। ਕੈਨੇਡਾ ਦੇ ਵਿੱਚ ਮਿਲਟਰੀ ਨੇ ਆਪਣਾ ਸਾਲਾਨਾ ਭਰਤੀ ਦਾ ਟੀਚਾ ਉਸ ਤੋਂ ਵੱਧ ਭਰਤੀ ਕਰ ਲਈ ਹੈ। ਇਹਦੇ ਵਿੱਚ ਬਹੁਤ ਸਾਰੇ ਲੋਕ ਪਰਮਾਨੈਂਟ ਰੈਜੀਡੈਂਟ ਆਏ ਨੇ ਜੋ ਕਿ ਸਿਟੀਜ਼ਨ ਨਾਲੋਂ ਜ਼ਿਆਦਾ ਨੇ। ਆਮ ਤੌਰ 'ਤੇ ਸਿਟੀਜ਼ਨ ਜਿਹੜੇ ਨੇ ਉਹ ਜ਼ਿਆਦਾ ਹੁੰਦੇ ਨੇ ਲੇਕਿਨ ਤਾਜ਼ਾ ਅੰਕੜੇ ਦੇ ਵਿੱਚ ਇਹ ਸ਼ਿਫਟ ਨੋਟ ਕੀਤੀ ਗਈ ਹੈ ਕਿ

ਫੌਜ ਦੇ ਲੋਕਾਂ ਦੀ ਜਿਹੜੀ ਘਾਟ ਹੈ ਉਸ ਨੂੰ ਹੁਣ ਇਸ ਤਰੀਕੇ ਪਰਮਨੈਂਟ ਰੈਜੀਡੈਂਟਸ ਦੇ ਥਰੂ ਪੂਰਾ ਕੀਤਾ ਜਾਵੇਗਾ। 2025-26 ਦੇ ਵਿੱਤੀ ਵਰ੍ਹੇ ਦੇ ਵਿੱਚ 7300 ਲੋਕ ਕੈਨੇਡੀਅਨ ਰੈਗੂਲਰ ਫੋਰਸ ਜੁਆਇਨ ਕਰ ਚੁੱਕੇ ਨੇ। 3 ਦਹਾਕਿਆਂ ਦੇ ਵਿੱਚ ਫੌਜ ਦੀ ਕੀਤੀ ਗਈ ਸਭ ਤੋਂ ਵੱਡੀ ਇਹ ਭਰਤੀ ਹੈ। ਸਰਕਾਰ ਦੇ ਟੀਚੇ ਜਿਹੜੇ ਨੇ ਹੁਣ ਇਹਨਾਂ ਦਾ ਇਸ ਤੋਂ ਪਾਰ ਪਾ ਜਾਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕੈਨੇਡੀਅਨ ਆਰਮਡ ਫੋਰਸਿਸ ਦੀ ਗਿਣਤੀ ਇੰਨੇ ਵਰ੍ਹਿਆਂ ਦੇ ਵਿੱਚ ਘਟਣ ਤੋਂ ਬਾਅਦ ਹੁਣ ਇਹਨਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇੱਕ ਰਿਪੋਰਟ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਕੁੱਲ 7300 ਭਰਤੀ ਕੀਤੇ ਗਏ ਨਵੇਂ ਜਵਾਨਾਂ ਦੇ ਵਿੱਚੋਂ ਤਕਰੀਬਨ 20% 1400 ਜਿਹੜੇ ਨੇ ਇਕੱਲੇ PR ਨੇ, ਉਹ ਸਿਟੀਜ਼ਨ ਨਹੀਂ ਹੈਗੇ। ਇਹ ਪੋਲਿਸੀ ਜੋ ਚੇਂਜ 2022 ਵਿੱਚ ਲਿਆਂਦਾ ਗਿਆ ਸੀ, ਬਦਲਾਅ ਲਿਆਂਦਾ ਗਿਆ ਸੀ ਕਿ ਮਿਲਟਰੀ ਜਿਹੜੀ ਹੈ ਨੌਨ ਸਿਟੀਜ਼ਨ ਨੂੰ ਵੀ ਖੋਲ੍ਹੀ ਜਾਵੇ ਤਾਂ ਕਿ ਇਹ ਫੌਜ ਦੀ ਨਫ਼ਰੀ ਵਧਾਈ ਜਾ ਸਕੇ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਕੈਨੇਡਾ ਦਾ ਕਹਿਣਾ ਹੈ ਕਿ 71,500 ਦੀ ਜਿਹੜੀ ਰੈਗੂਲਰ ਫੋਰਸਿਸ ਦੀ ਗਿਣਤੀ ਹੋਣੀ ਚਾਹੀਦੀ ਹੈ ਉਸ ਦੇ ਅਸੀਂ ਥੋੜ੍ਹਾ ਜਿਹਾ ਲਾਗੇ ਪਹੁੰਚੇ ਹਾਂ ਅਤੇ ਸਿਰਫ 3600 ਮੈਂਬਰ ਘਟੇ ਹੈ। ਇਸ ਵੇਲੇ ਕੁੱਲ ਗਿਣਤੀ 67,800 ਹੈ, ਜਦਕਿ ਰੈਗੂਲਰ ਗਿਣਤੀ ਇਹ ਹੋਣੀ ਚਾਹੀਦੀ ਹੈ। ਕੀ ਮਾਰਕ ਕਰਨੀ ਸਰਕਾਰ ਹੋਰ ਜ਼ਿਆਦਾ ਭਰਤੀ ਵਧਾਵੇਗੀ? ਪੋਲਿਸੀ ਸ਼ਿਫਟ ਜਿਹੜੀ ਹੈ ਇਹਦੇ ਨਾਲ ਫਰਕ ਪਿਆ ਹੈ। ਇੱਕ ਹੋਰ ਡਰਾਈਵਰ ਇਹ ਹੈ ਕਿ ਪਰਮਾਨੈਂਟ ਰੈਜੀਡੈਂਟ ਨੂੰ ਪ੍ਰੋਮਿਸ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਸਿਟੀਜ਼ਨਸ਼ਿਪ ਦੀ ਪ੍ਰੋਸੈਸਿੰਗ ਤੇਜ਼ ਕੀਤੀ ਜਾਵੇਗੀ। ਸਰਕਾਰ ਵੱਲੋਂ ਡਿਫੈਂਸ ਖਰਚੇ ਵੀ ਵਧਾਏ ਜਾ ਰਹੇ ਨੇ ਅਤੇ ਤਨਖਾਹ ਵਿੱਚ ਵਾਧੇ ਕੀਤੇ ਜਾ ਰਹੇ ਨੇ। ਫੈਡਰਲ ਸਰਕਾਰ ਨੇ 5 ਵਿੱਚ ਮਿਲਟਰੀ ਨੂੰ ਮਜ਼ਬੂਤ ਕਰਨ ਲਈ 84 ਦਾ ਟੀਚਾ ਰੱਖਿਆ, 84 ਫੰਡ ਕਮਿਟ ਕੀਤੇ ਨੇ। ਇਹਦੇ ਵਿੱਚ ਕੈਨੇਡੀਅਨ ਫੋਰਸਿਸ ਦੇ ਮੈਂਬਰਾਂ ਵਾਸਤੇ ਹੁਣ ਤੱਕ ਦੀ ਸਭ ਤੋਂ ਵੱਡੀ ਪੇ ਰਾਈਜ਼ ਜਿਹੜੀ ਹੈ ਉਹ ਮਿੱਥੀ ਗਈ ਹੈ। ਕੈਨੇਡਾ ਦੀ ਡਿਫੈਂਸ ਸਪੈਂਡਿੰਗ ਜਿਹੜੀ ਹੈ GDP ਦਾ 2% ਕੋਲਡ ਵਾਰ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰੀ ਹੋਈ ਹੈ। ਸੋ ਇਹ ਇੱਕ ਨਵਾਂ ਟ੍ਰੈਂਡ ਕੈਨੇਡੀਅਨ ਫੌਜ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਜੀ। ਕੈਨੇਡਾ ਦੀ ਸਪਾਈ ਏਜੰਸੀ ਸੀਸਿਸ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਸ, ਉਹਨਾਂ ਦੀ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ ਕਿ ਚੀਨ ਅਤੇ ਭਾਰਤ ਕੈਨੇਡਾ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਜਸੂਸੀ ਲਈ ਅਜੇ ਵੀ ਮੁੱਖ ਦੋਸ਼ੀਆਂ ਦੇ ਤੌਰ 'ਤੇ ਦੇਖੇ ਜਾ ਰਹੇ ਨੇ। ਹਾਲਾਂਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਚਾਈਨਾ ਅਤੇ ਭਾਰਤ ਦੇ ਨਾਲ ਦੋਵਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰ ਰਹੇ ਨੇ, ਪਰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੀ ਰਿਪੋਰਟ 2025 ਦੀ ਪਬਲਿਕ ਰਿਪੋਰਟ ਜਦੋਂ ਰਿਲੀਜ਼ ਕੀਤੀ ਗਈ ਸ਼ੁੱਕਰਵਾਰ ਨੂੰ, ਉਸ ਵਿੱਚ ਕਿਹਾ ਗਿਆ ਕਿ ਰਸ਼ੀਆ, ਇਰਾਨ ਅਤੇ ਪਾਕਿਸਤਾਨ ਹੋਰ ਉਹ ਮੁਲਕ ਨੇ ਜੋ ਵਿਦੇਸ਼ੀ ਦਖਲ ਅੰਦਾਜ਼ੀ ਦਾ ਸੋਰਸ ਹੈਗੇ ਨੇ ਕੈਨੇਡਾ ਵਿੱਚ। ਪਰ ਇਹ ਵੀ ਵਾਰਨਿੰਗ ਦਿੱਤੀ ਕਿ ਇਹ ਇੱਕੋ ਇੱਕ ਫੋਰਨ ਸਟੇਟਸ ਨਹੀਂ ਹੈਗੀਆਂ। ਇਹਦੇ ਵਿੱਚ ਚਾਈਨਾ ਅਤੇ ਇੰਡੀਆ ਨੂੰ ਸਪੈਸੀਫਿਕਲੀ ਕਿਹਾ ਗਿਆ ਅਤੇ ਇਹ ਜਿਹੜੇ ਪਾਕਿਸਤਾਨ, ਇਰਾਨ ਅਤੇ ਰਸ਼ੀਆ ਨੂੰ ਅਗਲੀ ਕਤਾਰ ਵਿੱਚ ਰੱਖਿਆ ਗਿਆ। ਫੋਰਨ ਇੰਟਰਫੇਰੈਂਸ, ਜਿਸ ਨੂੰ ਸੀਸਿਸ ਦੇ ਐਕਟ ਦੇ ਵਿੱਚ ਡਿਫਾਈਨ ਕੀਤਾ ਗਿਆ ਕਿ ਇਹੋ ਜਿਹੀਆਂ ਗਤੀਵਿਧੀਆਂ ਜੋ ਕੈਨੇਡਾ ਦੇ ਰਾਸ਼ਟਰੀ ਹਿੱਤ ਦੇ ਵਿੱਚ ਕੋਈ ਰੁਕਾਵਟ ਪੈਦਾ ਕਰਨ ਜਾਂ ਕੋਈ ਧੋਖਾ ਸਾਡੇ ਲੋਕਾਂ ਨਾਲ ਹੁੰਦਾ ਹੋਵੇ, ਸਾਡੀਆਂ ਜਿਹੜੀਆਂ ਲੋਕਤੰਤਰਿਕ ਸੰਸਥਾਵਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ, ਜਾਂ ਕੁਛ ਖਾਸ ਕਲਚਰਲ ਕਮਿਊਨਿਟੀਜ਼ ਨੂੰ ਕੈਨੇਡਾ ਵੀ ਟਾਰਗੇਟ ਕੀਤਾ ਜਾਵੇ, ਉਸ ਨੂੰ ਫੋਰਨ ਇੰਟਰਫੇਰੈਂਸ ਕਿਹਾ ਜਾਂਦਾ ਹੈ। 49 ਸਫਿਆਂ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਹਿਸਟੋਰੀਕਲੀ ਇੰਡੀਆ ਨੇ ਰਿਲੇਸ਼ਨਸ਼ਿਪ ਜਿਹੜੇ ਨੇ ਕੈਨੇਡੀਅਨ ਪੋਲੀਟੀਸ਼ੀਅਨ, ਜਰਨਲਿਸਟ ਅਤੇ ਮੈਂਬਰ ਜਿਹੜੇ ਇੰਡੋ ਕੈਨੇਡੀਅਨ ਕਮਿਊਨਿਟੀ ਦੇ ਹੈਗੇ ਨੇ, ਉਹਨਾਂ ਦੇ ਥਰੂ ਆਪਣੇ ਇੰਟਰਸਟ ਜਿਹੜੇ ਨੇ ਉਹ ਇਸ ਮੁਲਕ ਦੇ ਵਿੱਚ ਉਹ ਸ਼ੋਅ ਕੀਤੇ ਨੇ। ਸੀਸਿਸ ਰਿਪੋਰਟ ਨੇ ਕਿਹਾ ਕਿ ਖਾਲਿਸਤਾਨੀ ਜੋ ਵੱਖਵਾਦੀ ਮੂਵਮੈਂਟ ਹੈ ਜੋ ਇੰਡੀਆ ਦੇ ਪੰਜਾਬ ਖੇਤਰ ਦੇ ਵਿੱਚ ਇੱਕ ਵੱਖਰੀ ਹੋਮਲੈਂਡ ਬਣਾਉਣਾ ਚਾਹੁੰਦੀ ਹੈ, ਉਹਨਾਂ ਦੇ ਥਰੂ ਵੀ ਕਈ ਕੁਛ ਕੀਤਾ ਜਾ ਰਿਹਾ ਹੈ। ਸੋ ਇਸ ਮਾਮਲੇ ਦੇ ਵਿੱਚ ਸਪਾਈ ਏਜੰਸੀ ਨੇ ਕੁਛ ਗਰੁੱਪਾਂ ਦੀ ਵੀ ਗੱਲ ਕੀਤੀ ਹੈ ਕਿ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਅਤੇ ਇਸ ਲਈ ਜਿਹੜਾ ਹੈ ਭਾਰਤ ਸਰਕਾਰ ਅਜੇ ਵੀ ਕੰਮ ਕਰ ਰਹੀ ਹੈ ਜੀ। ਕੈਨੇਡਾ ਸਰਕਾਰ ਵੱਲੋਂ US ਟ੍ਰੇਡ ਵਾਰ ਦੇ ਚਲਦਿਆਂ ਜੋ ਕਿ ਲਮਕਦੀ ਜਾ ਰਹੀ ਹੈ, ਤਾਂ ਕਸਮਾਂ ਜਿਹੜਾ ਐਗਰੀਮੈਂਟ ਹੈ ਜੀ ਉਸ ਦਾ ਕੁਛ ਬਣਦਾ ਨਜ਼ਰ ਨਹੀਂ ਆ ਰਿਹਾ। ਕੈਨੇਡਾ ਸਰਕਾਰ ਨੇ

ਆਪਣੇ ਤੌਰ ਤੇ 1.5 ਬਿਲੀਅਨ ਦੀ ਰਾਹਤ ਪੈਕੇਜ ਦੇਣ ਦਾ ਆਪਣੇ ਬਿਜ਼ਨਸਿਸ ਨੂੰ ਐਲਾਨ ਕੀਤਾ ਹੈ। ਵਪਾਰਕ ਖਿੱਚੋਤਾਣ ਦੇ ਚਲਦਿਆਂ ਅਮਰੀਕਾ ਦੇ ਨਾਲ 1 ਬਿਲੀਅਨ ਨਵਾਂ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਦੇ ਥਰੂ ਦਿੱਤਾ ਜਾਵੇਗਾ ਮੈਨੂਫੈਕਚਰਰਸ ਨੂੰ ਅਤੇ 500 ਮਿਲੀਅਨ ਦਾ ਖੇਤਰੀ ਫੰਡ ਇੱਕ ਦਿੱਤਾ ਜਾਵੇਗਾ ਰੀਜਨਲ ਫੰਡ ਜੋ ਕਿ ਅਮਰੀਕਾ ਦੀ ਟੈਰਿਫ ਨੀਤੀ ਨਾਲ ਜੂਝ ਰਹੇ ਜਿਹੜੇ ਖੇਤਰ ਹੈਗੇ ਨੇ ਉਹਨਾਂ ਦੀ ਮਦਦ ਵਾਸਤੇ ਦਿੱਤਾ ਜਾਵੇਗਾ ਜਿਵੇਂ ਕਿ ਕੈਨੇਡੀਅਨ ਮੈਟਲ ਪ੍ਰੋਡਕਟਸ ਹੈਗੀਆਂ ਨੇ। ਸੋ ਕੈਨੇਡਾ ਸਰਕਾਰ ਦਾ ਇਹ ਫੰਡ ਕਿਵੇਂ ਅਤੇ ਕਿਸ ਤਰ੍ਹਾਂ ਵੰਡਿਆ ਜਾਵੇਗਾ ਇਹਦੀ ਡਿਟੇਲ ਅਜੇ ਹੌਲੀ ਹੌਲੀ ਸਾਹਮਣੇ ਆਵੇਗੀ ਜੀ। ਸਟੈਟਿਸਟਿਕਸ ਕੈਨੇਡਾ ਵੱਲੋਂ ਪੂਰੇ ਮੁਲਕ ਦੇ ਵਿੱਚ ਸੈਂਸਸ ਦੇ ਵਾਸਤੇ ਭਰਤੀ ਕੀਤੀ ਜਾ ਰਹੀ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਪੂਰੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਜੌਬਸ ਅਵੇਲੇਬਲ ਹੈਗੀਆਂ ਨੇ ਅਤੇ ਸੈਂਸਸ ਇੱਕ ਬਹੁਤ ਵੱਡਾ ਕਾਰਜ ਹੁੰਦਾ ਅਤੇ ਇਹਦੇ ਲਈ ਅਸੀਂ 30,000 ਲੋਕਾਂ ਦੀ ਭਰਤੀ ਕਰਾਂਗੇ ਅਤੇ ਕਈ ਖੇਤਰਾਂ ਦੇ ਵਿੱਚ ਸਾਨੂੰ ਵੱਖਰੇ ਤੌਰ 'ਤੇ ਭਰਤੀ ਵੀ ਕੁਛ ਕਰਨੀ ਪਵੇਗੀ। ਹਰ 5 ਸਾਲਾਂ ਬਾਅਦ ਫੈਡਰਲ ਗਵਰਨਮੈਂਟ ਏਜੰਸੀ ਡੈਮੋਗ੍ਰਾਫਿਕ ਸੋਸ਼ਲ ਇਕਨੋਮਿਕ ਅੰਕੜੇ ਸੈਂਸਸ ਆਫ ਪਾਪੂਲੇਸ਼ਨ ਇਕੱਠੇ ਕਰਦੀ ਹੈ। ਇਨਫੋਰਮੇਸ਼ਨ ਨੂੰ ਜਿਹੜਾ ਉਹ ਫਿਰ ਇੰਪਲੋਇਮੈਂਟ ਐਜੂਕੇਸ਼ਨ ਪਬਲਿਕ ਟਰਾਂਸਪੋਰਟੇਸ਼ਨ ਹੈਲਥ ਕੇਅਰ ਦੇ ਲਈ ਜਿਹੜਾ ਹੈ ਉਹ ਪਲੈਨ ਤਿਆਰ ਕਰਨ ਵਾਸਤੇ ਵਰਤੇ ਜਾਂਦੇ ਨੇ ਅੰਕੜੇ। ਸੋ ਸਟੈਟ ਸਕੈਨ ਵੱਲੋਂ ਇਨੂਮਰੇਟਰਸ ਜਿਹੜੇ ਨੇ ਨੋਨ ਸੁਪਰਵਾਈਜ਼ਰ ਪੁਜੀਸ਼ਨ ਹੁੰਦੀਆਂ ਨੇ ਉਹਨਾਂ ਦੀ ਜ਼ਿਆਦਾ ਲੋੜ ਹੈ। ਇਹ ਵਰਕਰ ਘਰਾਂ ਦੇ ਵਿੱਚ ਜਾ ਕੇ ਕੁਐਸਚਨੇਅਰ ਮੁਕੰਮਲ ਕਰਾਉਣ ਦੇ ਵਿੱਚ ਮਦਦ ਕਰਦੇ ਨੇ। ਇਨੂਮਰੇਟਰਸ ਜਿਹੜੇ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ 20 ਘੰਟੇ ਔਨਲਾਈਨ ਐਵਰੇਜ ਕੰਮ ਕਰਨਾ ਪਏਗਾ ਸਟੈਟ ਸਕੈਨ ਦਾ ਇਹ ਦੱਸਣਾ ਅਤੇ ਬਹੁਤੇ ਜਿਹੜੇ ਨੇ ਈਵਨਿੰਗ ਅਤੇ ਵੀਕਐਂਡ 'ਤੇ ਕੰਮ ਕਰਨਗੇ। ਇਨੂਮਰੇਟਰਸ ਜਿਹੜੇ ਨੇ ਉਹਨਾਂ ਨੂੰ $25.87 ਘੰਟੇ ਦੇ ਮਿਲਦੇ ਨੇ ਸਟੈਟ ਸਕੈਨ ਦੇ ਮੁਤਾਬਕ। ਕਰੂ ਲੀਡਰਸ ਜਿਹੜੇ ਨੇ ਉਹਨਾਂ ਨੂੰ 31 ਤੱਕ ਮਿਲਦੇ ਨੇ ਘੰਟੇ ਦੇ। ਸਟਾਫ ਜਿਹੜੇ ਨੇ ਉਹਨਾਂ ਨੂੰ ਕੋਈ ਮਾਈਲੇਜ ਪਾਰਕਿੰਗ ਅਤੇ ਹੋਰ ਕਈ ਆਥੋਰਾਈਜ਼ ਐਕਸਪੈਂਸ ਜਿਹੜੇ ਨੇ ਉਹ ਵੀ ਕਲੇਮ ਕਰ ਸਕਦੇ ਨੇ ਅਤੇ ਇਹ ਵੈਸੇ ਕੰਮ ਜ਼ਿਆਦਾ ਲੰਬਾ ਨਹੀਂ ਹੁੰਦਾ। ਵੈਸੇ ਸਟਾਫ ਨੂੰ ਜਿਹੜਾ ਮਈ ਤੋਂ ਲੈ ਕੇ ਜੁਲਾਈ ਤੱਕ ਜਿਵੇਂ ਕਿ ਉਹਨਾਂ ਦੀ ਪੁਜੀਸ਼ਨ ਜਾਂ ਲੋਕੇਸ਼ਨ ਹੋਵੇ ਉਸ ਹਿਸਾਬ ਨਾਲ ਮਈ ਤੋਂ ਲੈ ਕੇ ਜੁਲਾਈ ਤੱਕ ਕੰਮ ਜਿਹੜਾ ਕੀਤਾ ਜਾਂਦਾ। ਸੈਂਸਸ ਵਰਕਰ 18 ਸਾਲ ਦੀ ਉਮਰ ਦੇ ਹੋਣੇ ਚਾਹੀਦੇ ਨੇ। ਅਲਬਰਟਾ, ਸਸਕੈਚੁਨ, ਮੈਨੀਟੋਬਾ, ਅੰਟੇਰੀਓ, ਕਿਊਬਕ, ਪ੍ਰਿੰਸ ਐਡਵਰਡ ਆਈਲੈਂਡ ਅਤੇ ਬ੍ਰਿਟਿਸ਼ ਕੋਲੰਬੀਆ, ਨਿਊ ਬ੍ਰਾਂਸਵਿਕ, ਨਿਊ ਫਾਊਂਡਲੈਂਡ, ਲੈਬਰਾਡੋਰ, ਨੋਵਾ ਸਕੋਸ਼ੀਆ, ਨੌਰਥ ਵੈਸਟ ਅਤੇ ਨਾਨਾਵਟ ਅਤੇ ਯੂਕੋਨ ਦੇ ਵਿੱਚ 19 ਸਾਲ ਦੀ ਉਮਰ ਚਾਹੀਦੀ ਹੈ। ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜੀਡੈਂਟ ਹੋਣਾ ਚਾਹੀਦਾ ਜਾਂ ਵੈਲਿਡ ਵਰਕ ਪਰਮਿਟ ਚਾਹੀਦਾ। ਸੈਂਸਸ ਵਰਕਰ ਕੈਨੇਡਾ ਵਿੱਚ ਰਹਿੰਦਾ ਹੋਣਾ ਚਾਹੀਦਾ ਅਤੇ ਕੈਨੇਡੀਅਨ ਹੋਮ ਐਡਰੈਸ ਉਸਦੇ ਕੋਲ ਚਾਹੀਦਾ ਹੈ। ਪ੍ਰੋਗਰਾਮ ਦਾ ਪਹਿਲਾ ਹਿੱਸਾ ਸਮਾਪਤ ਹੈ ਜੀ। ਦੂਸਰੇ ਹਿੱਸੇ ਦੇ ਵਿੱਚ ਸਟੇਸ਼ਨ ਆਈ ਡੀ ਦੀ ਬ੍ਰੇਕ ਤੋਂ ਬਾਅਦ ਅਸੀਂ ਕੁਛ ਖਬਰਾਂ ਅਤੇ ਇੱਕ ਗੱਲਬਾਤ ਜੋ ਭਾਰਤ ਦੇ ਵਿੱਚ ਨਤੀਜੇ ਆਏ ਨੇ ਚੋਣ ਨਤੀਜੇ ਉਹਨਾਂ ਦੇ ਬਾਰੇ ਇੱਕ ਮਾਹਿਰਾਨਾ ਰਾਏ ਚਰਚਾ ਆਪ ਜੀ ਨਾਲ ਸ਼ੇਅਰ ਕਰਾਂਗੇ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਕੈਨੇਡਾ ਵਿੱਚ ਅਲਬਰਟਾ ਸਮੇਤ ਖਸਰੇ ਦਾ ਪ੍ਰਕੋਪ ਵੱਧ ਰਿਹਾ ਹੈ ਖਸਰਾ ਛੂਤ ਦੀ ਵੱਡੀ ਬਿਮਾਰੀ ਹੈ ਪਰ ਟੀਕਾਕਰਨ ਨਾਲ ਰੋਕਥਾਮ ਹੋ ਸਕਦੀ ਹੈ ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਸਮੇਂ ਸਿਰ ਟੀਕਾਕਰਨ ਕਰਵਾ ਕੇ ਸੁਰੱਖਿਅਤ ਬਣਾਓ ਖਸਰਾ ਨਾ ਹੋਣ ਦਿਓ ਟੀਕੇ ਲਗਵਾਓ alberta.ca/measles ਤੇ ਜਾ ਕੇ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460

0: कट 4034616161।
1: सोने घर दी निशानी हुंदी है शानदार फ्लोरिंग, जिथे कदम रखदिया ही तुहाडे मेहमान फ्लोरिंग कंपनी दा पता पुछन लग जान। ते ओ पता है कैलगरी कारपेट एम्पायर, जिथे तुसी ले सकदे हो अपनी पसंदी फ्लोरिंग दा समान। फ्लोरिंग घर दा होवे या होवे कमर्शियल, नवा लवाना होवे या होवे रेनोवेशन दा प्लान, कारपेट, हार्डवुड, लेमिनेट, टाइल ते होर शानदार फ्लोरिंग दे डिजाइनां नाल भरिया है इन्हां दा शोरूम। अज ही इन्हां दे शोरूम ते पुज्जो, 2935 19th Street, नॉर्थ ईस्ट कैलगरी, कैलगरी कारपेट एम्पायर। फोन नंबर 403-510-1515, 2935 19th Street, नॉर्थ ईस्ट कैलगरी।
2: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर।
3: ताजियां सब्जियां, फल फ्रूट, दालां, मसाले ते बर्तना तो इलावा घरां दी वरतों दा हर समान मिलेगा। कीमतां कट ते क्वालिटी A1।
2: जानिया पछानिया नाम है सांझा पंजाब ग्रोसरी स्टोर।
3: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां। हफ्ते दे 7 दिन सवेरे 9 बजे तो लैके शाम 9 बजे तक।
2: सांझा पंजाब ग्रोसरी स्टोर, पहली लोकेशन 331-3690 वेस्टमिंस ड्राइव,
3: दूजी लोकेशन 117-7770 एवेन्यू,
2: तीजी लोकेशन 570-6520 फाल्कनरिज बुलेवार्ड,
3: चौथी लोकेशन 606 सिटी स्केप स्क्वायर,
2: पांचवी लोकेशन 3150-235 रेड एम्बर्स वे,
3: छेवी लोकेशन 445 कैरिंगटन बुलेवार्ड नॉर्थ वेस्ट कैलगरी।
2: सांझा पंजाब ग्रोसरी स्टोर दियां 6 लोकेशनां दा सांझा फोन नंबर
3: 403-835-2222। नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका। इत्थे बनाए जा सकदे ने 3 टाउन हाउस। इना ही नहीं, इना तिना दे नाल लीगल बेसमेंट सुइट भी बनाईयां जा सकदियां ने। बिल्डर्स ते इन्वेस्टर्स लई है शानदार मौका। फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकदे हो एमे नू 403-617-2111 ते, ते अमन गिल नू भी कॉल कर सकदे हो 403-479-7007 ते। बिल्डिंग परमिट पहला तो ही अप्रूव्ड है।
2: रेडियो सरसंगम 94.7 एफएम ते जी एक बार फिर स्वागत ते 6 बजे तक मेरा ते आप जी दा साथ, 8 बजे अमृत बराड़ जी प्रोग्राम पेश करनगे ते 9 बजे पंजाब तो जितेंद्र पन्नू जी नाल प्रोग्राम लैके हाजिर हो जावांगे। अज दे इस प्रोग्राम दे विच असीं पहलां कुछ खबरां साझियां करनियां ने ते उस तो बाद एक गल्लबात जो ताज़ा चोण नतीजे आए ने बंगाल ते होरनां राज्यां दे विच उहनां दा पंजाब दे संदर्भ दे विच विश्लेषण करांगे कि इत्थे की ते किवें होवेगा जी। ਉਹ ਮਾਹਿਰਾਨਾ ਰਾਏ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਹੋਵੇਗੀ, ਲੇਕਿਨ ਹੁਣ ਕੁਝ ਖਬਰਾਂ ਵੱਲ ਧਿਆਨ ਕਰਦੇ ਹਾਂ। ਉਸ ਤੋਂ ਪਹਿਲਾਂ ਸਪੌਂਸਰਾਂ ਬਾਰੇ ਜਾਣਕਾਰੀ ਦੇ ਦਈਏ ਜੀ। ਇਸ ਪ੍ਰੋਗਰਾਮ ਦੇ ਸਪੌਂਸਰਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁੰਚਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਵਧੀਆ ਰੇਟ ਲੈਣੇ ਨੇ ਤੇ 587-832-1208 ਤੇ ਸੰਪਰਕ ਕਰ ਲਓ, 587-832-1208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁੰਚਾ। ਦੂਸਰੇ ਸਪੌਂਸਰ ਨੇ ਜੀ ਮਰਸੀਰੀਜ਼ ਬੈਂਜ਼ ਕੰਟਰੀ ਹਿਲਸ, ਇੱਥੋਂ ਗੌਰਵ ਸ਼ਰਮਾ ਹੋਰੀ ਆਪ ਜੀ ਨੂੰ ਬਹੁਤ ਵਧੀਆ ਡੀਲ ਲੈ ਕੇ ਦੇ ਸਕਦੇ ਨੇ। ਸਭ ਤੋਂ ਵੱਡੀ ਡੀਲਰਸ਼ਿਪ ਹੈ ਕੈਨੇਡਾ ਦੇ ਵਿੱਚ ਮਰਸੀਰੀਜ਼ ਬੈਂਜ਼ ਕੰਟਰੀ ਹਿਲਸ। ਫੋਨ ਨੰਬਰ 403-903-6757। ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਕਰਦੇ ਨੇ, ਇਹਨਾਂ ਨਾਲ ਫੋਨ ਕਰ ਲਓ 403-404-3500, 403-404-3500, ਪੰਜਾਬ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਜੀ। ਜੇ ਤੁਸੀਂ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਹੈਲਪ ਦੀ ਲੋੜ ਦੇ ਵਿੱਚ ਹੋ ਤਾਂ ਸਰਕਾਰੀ ਖਰਚੇ 'ਤੇ ਕੰਮ ਆਪ ਜੀ ਦਾ ਕਰ ਸਕਦੀ ਹੈ ਜੀ ਵਾਈ ਵਾਈ ਸੀ ਹੋਮ ਕੇਅਰ ਕੰਪਨੀ। ਵੀਰਪਾਲ ਕੌਰ ਹੋਰਾਂ ਨੂੰ ਫੋਨ ਕਰ ਲਓ 8252-7760-983-8257-60-0983। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਰੈਸਟੋਰੈਂਟ ਇੱਕੋ ਇੱਕ ਜੋ 24 ਘੰਟੇ 7 ਦਿਨ ਖੁੱਲ੍ਹਦਾ ਹੈ। ਵੈੱਜ ਨੌਨ ਵੈੱਜ ਚੀਜ਼ਾਂ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਤੁਸੀਂ ਲਿਆ ਵੀ ਸਕਦੇ ਹੋ, ਔਡਰ ਕਰਕੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਜੀ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ। ਫੋਨ ਨੰਬਰ 403-406-1661। ਅਤੇ ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ ਪਾਸਪੋਰਟ ਸਾਈਜ਼ 2 ਫੋਟੋਆਂ ਖਿਚਾਉਣ ਲਈ, ਕਿਸੇ ਵੀ ਅਫੀਸ਼ੀਅਲ ਆਈ ਡੀ ਲਈ, ਕੈਨੇਡੀਅਨ ਪਾਸਪੋਰਟ, ਇੰਡੀਅਨ ਪਾਸਪੋਰਟ, ਇੰਡੀਅਨ ਵੀਜ਼ਾ, ਅਮਰੀਕਨ ਵੀਜ਼ਾ, ਪਾਕਿਸਤਾਨ ਦਾ ਜਾਂ ਕੁਛ ਵੀ PR, ਸਿਟੀਨਸ਼ਿਪ, ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਫੋਟੋਗ੍ਰਾਫੀ ਸਿਰਫ $7 ਦੇ ਵਿੱਚ 2 ਪਿਕਸਲ ਫੋਟੋ ਸਟੂਡੀਓ, ਸਵਾਨਾ ਬਾਜ਼ਾਰ, ਨਾਰਥ ਈਸਟ ਕੈਲਗਰੀ।

ਆਓ ਖਬਰਾਂ ਤੇ ਅੱਗੇ ਵੱਧਦੇ ਕਾਫੀ ਸਾਰੀਆਂ ਖਬਰਾਂ ਅਲਬਰਟਾ ਵਿੱਚ ਵੱਖਵਾਦੀ ਮੁਹਿੰਮ ਚਲਾਉਣ ਵਾਲੀ ਅਲਬਰਟਾ ਸੈਪਰੇਟਿਸਟ ਮੂਵਮੈਂਟ ਵਾਲਿਆਂ ਵੱਲੋਂ ਮੁਹਿੰਮ ਤਹਿਤ ਸਿਗਨੇਚਰ ਵੱਡੀ ਗਿਣਤੀ ਦੇ ਵਿੱਚ ਸੌਂਪ ਦਿੱਤੇ ਗਏ ਨੇ ਸਟੇ ਫਰੀ ਅਲਬਰਟਾ ਇਸ ਮੂਵਮੈਂਟ ਵੱਲੋਂ ਇਲੈਕਸ਼ਨ ਅਲਬਰਟਾ ਦੇ ਆਫਿਸ ਦੇ ਵਿੱਚ ਐਡਮਿੰਟਨ ਦੇ ਵਿੱਚ ਇਹ ਸਿਗਨੇਚਰ ਸੌਂਪੇ ਗਏ ਉਹਨਾਂ ਦਾ ਕਹਿਣਾ ਹੈ ਕਿ 3 ਲੱਖ ਤੋਂ ਵੱਧ ਸਿਗਨੇਚਰ ਜਿਹੜੇ ਨੇ ਉਹ ਉਹਨਾਂ ਨੇ ਇਕੱਠੇ ਕੀਤੇ ਨੇ ਜਦਕਿ ਉਹਨਾਂ ਨੂੰ ਚਾਹੀਦੇ 1,78,000 ਸਨ ਇਲੈਕਸ਼ਨ ਅਲਬਰਟਾ ਆਫਿਸ ਦੇ ਵਿੱਚ ਅੱਜ ਪਹੁੰਚ ਕੇ ਸਿਗਨੇਚਰਾਂ ਦੇ ਭਰੇ ਹੋਏ 43 ਡੱਬੇ 43 ਬਾਕਸਿਸ ਜਿਹੜੇ ਨੇ ਉਹਨਾਂ ਨੇ ਖੁਦ ਡਿਲੀਵਰ ਕੀਤੇ ਉਹ ਕਹਿੰਦੇ ਕਿ ਹੋਰ ਆ ਸਕਦੇ ਨੇ ਕਿਉਂਕਿ ਕੈਨੇਡਾ ਪੋਸਟ ਦੇ ਜ਼ਰੀਏ ਵੀ ਕੋਈ ਸਿਗਨੇਚਰ ਆ ਰਹੇ ਨੇ ਅਕਤੂਬਰ ਦੇ ਵਿੱਚ ਸੈਪਰੇਸ਼ਨ ਦੇ ਮੁੱਦੇ 'ਤੇ ਇੱਕ ਸਵਾਲ ਬੈਲਟ 'ਤੇ ਹੋ ਸਕਦਾ ਹੈ ਇਹਦੇ ਵਿੱਚ ਕੁਛ ਪਟੀਸ਼ਨ ਵੀ ਲਾਂਚ ਕੀਤੀਆਂ ਗਈਆਂ ਹੋਈਆਂ ਨੇ ਫਸਟ ਨੇਸ਼ਨ ਵੱਲੋਂ ਜਿਨ੍ਹਾਂ ਨੇ ਕਿਹਾ ਕਿ ਇਹ ਸਿਗਨੇਚਰ ਇਕੱਠੇ ਕਰਨੇ ਜੋ ਟ੍ਰੀਟੀ ਦੇ ਰਾਈਟਸ ਨੇ ਉਹਨਾਂ ਨੂੰ ਵਾਇਲੇਟ ਕਰਦਾ ਹੈ ਜੇ ਪਟੀਸ਼ਨ ਅੱਗੇ ਵੱਧ ਜਾਂਦੀ ਹੈ ਇਲੈਕਸ਼ਨ ਅਲਬਰਟਾ ਵਾਲੇ ਵੈਲੀਡੇਟ ਕਰ ਦਿੰਦੇ ਨੇ ਵੈਰੀਫਾਈ ਕਰ ਦਿੰਦੇ ਨੇ ਇਹਨਾਂ ਸਿਗਨੇਚਰ ਨੂੰ ਅਸੈਂਬਲੀ ਫਿਰ ਇਸ ਪਟੀਸ਼ਨ ਨੂੰ ਰਿਵਿਊ ਕਰੇਗੀ ਅਤੇ ਸਰਕਾਰ ਇੱਕ ਮੋਸ਼ਨ ਲਿਆਵੇਗੀ ਜੋ ਕਿ ਰੈਫਰੈਂਡਮ ਜਿਹੜਾ ਕਮੇਟੀ ਦੇ ਅੱਗੇ ਜਿਹੜਾ ਹੈ ਜਿਹਨੇ ਕਰਵਾ ਸਕਦੀ ਹੈ ਉਹਨਾਂ ਨੂੰ ਫਿਰ ਅੱਗੇ ਪ੍ਰਪੋਜ਼ਲ ਭੇਜਿਆ ਜਾਵੇਗਾ ਜੇ ਇਹ ਅਪਰੂਵ ਹੋ ਜਾਂਦਾ ਜੇ ਪਟੀਸ਼ਨ ਅੱਗੇ ਜਾਂਦੀ ਹੈ ਤਾਂ ਸੈਪਰੇਸ਼ਨ ਜਿਹੜੀ ਆ ਹੋਰ ਕਈ ਕੁਐਸਚਨ ਜਿਹੜੇ ਹੈਗੇ ਨੇ ਅਲਬਰਟਾ ਦੇ ਵਿੱਚ ਸਰਕਾਰ ਜੋ ਅਲਬਰਟਾ ਵਾਸੀਆਂ ਤੋਂ ਪੁੱਛਣਾ ਚਾਹੁੰਦੇ ਉਹਨਾਂ ਨਾਲ ਇਹ ਸਵਾਲ ਵੀ ਜੋੜਿਆ ਜਾਵੇਗਾ ਸੋ ਕੁਛ ਫੋਰਐਵਰ ਕੈਨੇਡੀਅਨ ਪਟੀਸ਼ਨ ਵੀ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਕੈਨੇਡੀਅਨ ਹੀ ਰਹਿਣਾ ਚਾਹੁੰਦੇ ਹਾਂ ਉਹ ਸਾਬਕਾ ਡਿਪਟੀ ਪ੍ਰੀਮੀਅਰ ਥੋਮਸ ਲੁਕਾਸੁਕ ਵੱਲੋਂ ਇਕੱਠੇ ਕੀਤੇ ਗਏ ਸੀ ਉਸ ਦੇ ਉੱਤੇ 4,56,000 ਲੋਕਾਂ ਦੇ ਹਸਤਾਖਰ ਹੋਏ ਸੀ ਜੋ ਪਿਛਲੇ ਸਾਲ ਅਕਤੂਬਰ ਵਿੱਚ ਇਕੱਠੀ ਹੋਏ ਸੀ ਸੋ ਇਹ 3 ਲੱਖ ਕਹਿੰਦੇ ਨੇ ਉਹ 4.5 ਲੱਖ ਹੱਕ ਵਿੱਚ ਪਹਿਲਾਂ ਭੁਗ ਚੁੱਕੇ ਨੇ ਲੇਕਿਨ ਇਸ ਨਾਲ ਹੁਣ ਥੋੜ੍ਹੀ ਗਹਿਮਾ ਗਹਿਮੀ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ ਅੱਜ ਵੱਡੀ ਗਿਣਤੀ ਵਿੱਚ ਗੱਡੀਆਂ ਜਿਹੜੀਆਂ ਇਸ ਰੈਫਰੈਂਡਮ ਗਰੁੱਪ ਦੀਆਂ ਸਟੇ ਫਰੀ ਅਲਬਰਟਾ ਦੀਆਂ ਸੀ ਉਹ ਜਾਂਦੀਆਂ ਹੋਈਆਂ ਐਡਮਿੰਟਨ ਵੱਲੋਂ ਦੇਖੀਆਂ ਗਈਆਂ ਜੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇੱਕ ਅਪਡੇਟ ਦਿੱਤੀ ਗਈ ਜਿਸ ਵਿੱਚ ਕਿਹਾ ਗਿਆ ਹੈ ਕਿ ਟੈਂਪਰੇਰੀ ਕਾਮੇ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਵਿੱਚੋਂ 20,000 ਨੂੰ TR2 PR ਦੇ ਤਹਿਤ ਇਸ ਸਾਲ PR ਮਿਲ ਜਾਵੇਗੀ ਜਿਹੜੇ ਵਰਕਰਸ ਹੈਗੇ ਨੇ ਜਿਹੜਾ 33,000 ਦਾ ਟੀਚਾ ਰੱਖਿਆ ਹੋਇਆ ਉਹ 2027 ਵਿੱਚ ਦਿੱਤਾ ਜਾਵੇਗਾ ਇਸ ਨੂੰ ਸਿੰਗਲ ਲਾਰਜੈਸਟ ਵੇਵ ਜਿਹੜੀ ਹੈ ਉਹ TR2 PR ਭਾਵ ਟੈਂਪਰੇਰੀ ਰੈਜੀਡੈਂਸੀ ਟੂ ਪਰਮਾਨੈਂਟ ਰੈਜੀਡੈਂਸੀ ਜਿਹੜੀ ਆ ਉਦੋਂ ਕਿਹਾ ਗਿਆ ਅਧਿਕਾਰੀਆਂ ਨੇ ਹੁਣ ਤੱਕ ਜੋ ਡਿਟੇਲ ਦਿੱਤੀ ਹੈ ਅੱਜ ਉਹ ਪਹਿਲਾਂ ਜੋ ਆ ਰਹੀ ਸੀ ਉਹ ਥੋੜ੍ਹੀ ਜਿਹੀ ਵੱਖਰੀ ਆਈ ਹੈ ਟੈਂਪਰੇਰੀ ਰੈਜੀਡੈਂਟਸ ਜਿਹੜੇ ਐਕਸਪੈਕਟ ਕਰ ਰਹੇ ਸੀ ਕਈ ਮਹੀਨਿਆਂ ਦਾ ਇੱਕ ਰਸਮੀ ਜਿਹਾ ਐਲਾਨ ਜੋ IRCC ਵੱਲੋਂ ਕੀਤਾ ਗਿਆ ਸੀ ਕਿ ਅਸੀਂ ਇਸ ਤਰੀਕੇ ਨਾਲ ਕੱਚਿਆਂ ਤੋਂ ਪੱਕੇ ਕਰਨੇ ਨੇ ਲੇਕਿਨ ਜਦੋਂ ਅੱਜ ਅਫੀਸ਼ਲੀ ਲਾਂਚ ਕੀਤਾ ਗਿਆ ਤਾਂ ਇਸ ਵਿੱਚ ਵੱਖਰੀਵਾਂ ਨਜ਼ਰ ਆਇਆ ਵਰਡਿੰਗ ਜਿਹੜੀ ਹੈ ਉਹ ਜਿਹੜੀ ਪਹਿਲਾਂ ਜਿਹੜੀ ਹੁਣ ਆਈ ਇਸ ਨਾਲ ਕਨਫਿਊਜ਼ਨ ਵੀ ਹੋਇਆ ਅਤੇ ਲੇਟੈਸਟ ਅਪਡੇਟ ਦਿੱਤੀ ਜਿਹੜੀ ਜਾ ਰਹੀ ਹੈ ਉਸ ਮੁਤਾਬਕ ਇਹਨੂੰ ਓਪਨ ਨਿਊ ਓਪਨ ਡੋਰ ਜਿਹੜੀ TR2 PR ਪ੍ਰੋਗਰਾਮ ਨਹੀਂ ਹੈ ਹੁਣ ਤੱਕ ਜੋ ਲੱਗਦਾ ਹੈ ਇਸ ਵਿੱਚ ਜਿਹੜੀਆਂ ਪਰਮਾਨੈਂਟ ਰੈਜੀਡੈਂਸ ਦੀਆਂ ਕੁਛ ਖਾਸ ਇਨਵੈਂਟੋਰੀਜ ਦੇ ਵਿੱਚ ਐਪਲੀਕੇਸ਼ਨਾਂ ਪਈਆਂ ਹੋਈਆਂ ਨੇ ਜੀ ਉਹਨਾਂ ਨੂੰ ਤੇਜ਼ੀ ਨਾਲ ਅੱਗੇ ਪ੍ਰੋਸੈਸ ਕੀਤਾ ਜਾਵੇਗਾ ਕੋਈ ਨਵੀਂ ਇਨਟੈਕ ਐਪਲੀਕੇਸ਼ਨ ਦੀ ਨਹੀਂ ਲਈ ਜਾਵੇਗੀ ਜੋ ਨਵਾਂ ਪੋਰਟਲ ਨਹੀਂ ਬਣਾਇਆ ਜਾਵੇਗਾ ਜੋ ਮੌਜੂਦਾ ਪੋਰਟਲ ਹੈਗਾ ਹੈ ਜਿਨ੍ਹਾਂ ਨੇ ਅਸਟੈਬਲਿਸ਼ ਪ੍ਰੋਗਰਾਮ ਦੇ ਤਹਿਤ ਅਪਲਾਈ ਕੀਤਾ ਹੋਇਆ ਉਹਨਾਂ ਵਿੱਚੋਂ ਕੰਮ ਨੂੰ ਤੇਜ਼ੀ ਲਿਆਂਦੀ ਜਾਵੇਗੀ ਇਹ ਜਿਹੜਾ ਵਰਕਰਸ ਕੈਨੇਡਾ ਵਰਕਰਸ ਇਨੀਸ਼ੀਏਟਿਵ ਜਿਹੜਾ ਬਜਟ 2025 ਵਿੱਚ ਐਲਾਨ ਕੀਤੇ ਗਿਆ ਸੀ ਕਿ 33,000 ਅਸੀਂ ਪੱਕੇ ਕਰਨੇ ਨੇ ਕੱਚਿਆਂ ਤੋਂ ਪੱਕੇ ਇਹਦੇ ਵਿੱਚੋਂ 20,000 ਇਸ ਸਾਲ ਹੋ ਜਾਣਗੇ ਸੋ ਅੱਜ ਇਹਨਾਂ ਨੇ ਕਨਫਰਮ ਕਰ ਦਿੱਤਾ ਕਿ 2026 ਵਿੱਚ ਅਸੀਂ 20 ਕਰ ਦੇਣੇ ਨੇ ਅਤੇ ਇਹਨਾਂ ਵਿੱਚੋਂ ਕਈਆਂ ਨੂੰ ਅਸੀਂ ਆਲਰੇਡੀ ਪ੍ਰੋਸੈਸ ਕਰ ਚੁੱਕੇ ਹਾਂ ਅਤੇ ਜਨਵਰੀ 1 ਤੋਂ ਫਰਵਰੀ 28 ਤੱਕ 3600 ਕਾਮਿਆਂ ਨੂੰ ਇਸੇ ਪ੍ਰੋਗਰਾਮ ਦੇ ਤਹਿਤ ਅਸੀਂ ਕਹਿੰਦੇ ਅਸੀਂ ਜਾਰੀ ਕਰ ਚੁੱਕੇ ਹਾਂ ਸੋ ਹੁਣ ਕਨਫਰਮ ਜਿਹੜਾ ਕੀਤਾ ਹੈ ਉਸ ਵਿੱਚ ਜਿਹੜੇ ਮੈਂ ਪਹਿਲਾਂ ਦੱਸਿਆ ਸੋ ਇਸ ਦੇ ਵਿੱਚ ਐਲੀਜੀਬਲ ਵਰਕਰ ਜਿਹੜੇ ਉਹਨਾਂ ਨੂੰ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਦੇ ਥਰੂ ਜਾਂ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਥਰੂ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਦੇ ਥਰੂ ਕੇਅਰ ਗਿਵਰ ਪਾਇਲਟ ਜਾਂ ਐਗਰੀ ਫੂਡ ਪਾਇਲਟ

ਦੇ ਤਹਿਤ ਉਹਨਾਂ ਨੇ ਅਪਲਾਈ ਕੀਤਾ ਹੋਣਾ ਚਾਹੀਦਾ ਹੈ। ਤੇ ਐਲੀਜੀਬਲ ਵਰਕਰ ਜਿਹੜੇ ਨੇ ਛੋਟੀਆਂ ਕਮਿਊਨਿਟੀਆਂ ਵਿੱਚ ਕੈਨੇਡਾ ਵਿੱਚ 2 ਸਾਲ ਜਾਂ ਉਸ ਤੋਂ ਵੱਧ ਸਮਾਂ ਰਹਿੰਦੇ ਹੋਏ ਹੋਣੇ ਚਾਹੀਦੇ ਨੇ। ਸੋ ਇਹਦਾ ਮਤਲਬ ਇਹ ਹੈ ਕਿ ਦੂਰ ਪਾਰ ਦੇ ਛੋਟੇ ਸ਼ਹਿਰਾਂ ਵਿੱਚ ਜਿਹੜੇ ਪੰਜਾਬੀ ਮੂਲ ਦੇ ਲੜਕੇ ਲੜਕੀਆਂ ਬੜੇ ਸਟਰਗਲ ਕਰ ਰਹੇ ਨੇ ਅਤੇ ਬੜੇ ਛੋਟੇ ਛੋਟੇ ਸ਼ਹਿਰਾਂ ਤੋਂ ਇਸ ਇਮੀਗ੍ਰੇਸ਼ਨ ਨੂੰ ਲੈਣ ਖਾਤਰ ਉੱਥੇ ਬੈਠੇ ਹੋਏ ਨੇ, ਉਹਨਾਂ ਲਈ ਰਸਤਾ ਖੁੱਲ੍ਹ ਸਕਦਾ ਜੇ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਅਪਲਾਈ ਕੀਤਾ ਹੋਇਆ ਹੈ। ਤਾਂ ਜੀ ਕੈਨੇਡੀਅਨ ਇਕਾਨਮੀ ਨੂੰ ਇੱਕ ਹੋਰ ਵਾਰਨਿੰਗ ਜਿਹੜੀ ਮਿਲੀ ਹੈ ਕਿ ਇਸ ਵਿੱਚ ਵਧੀਆ ਸਿਸਟਮ ਨਹੀਂ ਚੱਲ ਰਿਹਾ, ਅਤੇ ਇਹਦੇ ਵਿੱਚ ਇਹ ਹੈ ਕਿ ਬਿਜ਼ਨਸ ਬਹੁਤ ਤੇਜ਼ੀ ਨਾਲ ਬੰਦ ਹੋ ਰਹੇ ਨੇ। 1 ਮਹੀਨੇ ਦੇ ਵਿੱਚ 20 ਵਿੱਚੋਂ 1 ਬਿਜ਼ਨਸ ਔਨ ਐਨ ਐਵਰੇਜ ਬੰਦ ਹੋ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੀ ਅੰਕੜੇ ਤੋਂ ਪਤਾ ਲੱਗਦਾ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਕਾਫੀ ਸਾਰੇ ਬਿਜ਼ਨਸ ਬੰਦ ਹੋਏ ਨੇ। ਇਹਦੇ ਨਾਲ 2 ਸਾਲਾਂ ਦੇ ਵਿੱਚ ਬਿਜ਼ਨਸ ਜਿਹੜੇ ਨੇ ਉਹਨਾਂ ਦੀ ਸਭ ਤੋਂ ਘੱਟ ਗਿਣਤੀ ਰਿਕਾਰਡ ਕੀਤੀ ਗਈ ਹੈ। ਅੰਕੜੇ ਦੇ ਵਿੱਚ ਪਤਾ ਲੱਗਦਾ ਹੈ ਕਿ ਜਨਵਰੀ ਵਿੱਚ ਕੈਨੇਡਾ ਅੰਦਰ 46,000 ਤੋਂ ਵੱਧ ਤਕਰੀਬਨ 46,900 ਬਿਜ਼ਨਸ ਜਿਹੜੇ ਸੀ ਉਹਨਾਂ ਨੇ ਜਿੰਦਰੇ ਮਾਰ ਦਿੱਤੇ, ਜੋ ਕਿ 1 ਸਾਲ ਪਹਿਲਾਂ ਨਾਲੋਂ 4.5% ਦਾ ਵਾਧਾ, ਭਾਵ 2,000 ਵੱਧ ਬਿਜ਼ਨਸ ਬੰਦ ਹੋ ਗਏ। ਹੁਣ ਪੈਂਡੈਮਿਕ ਤੋਂ ਬਾਅਦ ਇਹ 3ਰਾ ਸਭ ਤੋਂ ਵੱਧ ਬਿਜ਼ਨਸ ਬੰਦ ਹੋਣ ਵਾਲਾ, ਇਹ ਸਭ ਤੋਂ ਜ਼ਿਆਦਾ ਹਾਈਐਸਟ ਰੇਟ ਮੰਨੀ ਗਈ ਹੈ। ਕਲੋਜ਼ਰ ਰੇਟ ਵੀ ਹੈ। ਏਜੰਸੀ ਸਟੈਟਿਸਟਿਕਸ ਕੈਨੇਡਾ ਨੇ ਨੋਟ ਕੀਤਾ ਕਿ ਵੱਡੇ ਪੱਧਰ 'ਤੇ ਕਿਸੇ ਇੱਕ ਤਰ੍ਹਾਂ ਦੇ ਬਿਜ਼ਨਸ ਨਹੀਂ ਬੰਦ ਹੋ ਰਹੇ, ਜਿਸ ਵਿੱਚੋਂ ਸਭ ਤੋਂ ਵੱਧ ਜਿਹੜਾ ਨੁਕਸਾਨ ਹੋ ਰਿਹਾ ਜੀ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਦੇ ਵਿੱਚ ਹੋ ਰਿਹਾ। ਇਹਦੇ ਵਿੱਚ ਜਿੰਨੇ ਟੋਟਲ ਬੰਦ ਹੋਏ ਬਿਜ਼ਨਸ ਨੇ ਉਹਨਾਂ ਦਾ 32% ਇਕੱਲੇ ਇਸੇ ਖੇਤਰ ਵਿੱਚ ਹੈ। ਬਿਜ਼ਨਸ ਓਪਨਿੰਗ ਰੇਟ ਨਵੇਂ ਬਿਜ਼ਨਸ ਖੋਲ੍ਹਣ ਦੀ 4.9% 'ਤੇ ਆ, ਜਿਸ ਨਾਲ ਜਿਹੜੇ ਬੰਦ ਹੋਏ ਆ ਉਹ ਤਾਂ ਘੱਟ ਜਾਂਦੇ ਨੇ, ਪਰ ਇਸ ਵੇਲੇ ਨੰਬਰ ਆਫ ਬਿਜ਼ਨਸ ਜਿਹੜੇ ਓਪਰੇਟ ਹੋ ਰਹੇ ਨੇ ਜੀ, ਉਹ ਇਹ ਕਹਿ ਲਓ ਕਿ ਪਿਛਲੇ ਬਹੁਤ ਸਾਰੇ ਸਾਲਾਂ ਦੇ ਵਿੱਚ ਸਭ ਤੋਂ ਲੋਐਸਟ ਪੁਆਇੰਟ 'ਤੇ ਨੇ। ਘੱਟ ਬਿਜ਼ਨਸ ਇਸ ਵੇਲੇ ਓਪਰੇਟ ਹੋ ਰਹੇ ਨੇ 2 ਸਾਲਾਂ ਵਿੱਚ ਘੱਟੋ ਘੱਟ। ਇਕਨੋਮਿਕ ਹੈਲਥ, ਕੈਨੇਡਾ ਦੀ ਆਰਥਿਕ ਸਿਹਤ ਇਸ ਵੇਲੇ ਇੱਕ ਤਰੀਕੇ ਦੀ ਵਿਗੜੀ ਹੋਈ ਹੈ। ਇਨਸੋਲਵੈਂਸੀਜ਼, ਬਿਜ਼ਨਸ ਕਲੋਜਰ, ਜੋਬ ਵੈਕੈਂਸੀਜ਼, ਇਹ ਸਾਰੀਆਂ ਚੀਜ਼ਾਂ ਰਲਾ ਮਿਲਾ ਕੇ ਇੱਕ ਧੁੰਦੜੀ ਜਿਹੀ ਤਸਵੀਰ ਇਕੋਨਮੀ ਦੀ ਪੇਸ਼ ਕਰ ਰਹੀਆਂ ਨੇ ਜੀ। ਇਸੇ ਹੀ ਵੀਕ ਇਕੋਨਮੀ ਦੇ ਚੱਲਦਿਆਂ ਜਿਹੜੀ ਇੱਕ ਸੰਸਥਾ ਹੈ ਡੀਰੋਜ਼ੀਅਰਸ ਆਟੋਮੋਟਿਵ ਕੰਸਲਟੈਂਟਸ ਇਨਕਾਰਪੋਰੇਸ਼ਨ, ਉਹਨਾਂ ਨੇ ਕਿਹਾ ਕਿ ਅਪ੍ਰੈਲ ਮਹੀਨੇ ਦੇ ਵਿੱਚ ਕਾਰਾਂ ਦੀ ਵਿਕਰੀ ਵੀ ਘੱਟ ਗਈ ਹੈ, ਪਰ ਠੀਕ ਠਾਕ ਵਿਕਰੀ ਹੋ ਰਹੀ ਹੈ ਬਾਵਜੂਦ ਇਸ ਦੇ ਕਿ ਆਰਥਿਕ ਤੌਰ 'ਤੇ ਬਹੁਤੇ ਵਧੀਆ ਹਾਲਾਤ ਨਹੀਂ। ਅਪ੍ਰੈਲ ਮਹੀਨੇ ਪੂਰੇ ਕੈਨੇਡਾ ਦੇ ਵਿੱਚ ਇਸ ਸੰਸਥਾ ਨੇ ਦੱਸਿਆ ਕਿ 1,78,000 ਨਵੀਆਂ ਗੱਡੀਆਂ ਵਿਕੀਆਂ। ਡੀਰੋਜ਼ੀਅਰਸ ਨੇ ਕਿਹਾ ਕਿ ਅਪ੍ਰੈਲ ਜਿਹੜਾ ਹੈ ਇਹਦੇ ਵਿੱਚ ਟ੍ਰੇਡ ਦੀਆਂ ਜੋ ਸਖਤੀਆਂ, ਗੈਸ ਦੀਆਂ ਬਹੁਤ ਜ਼ਿਆਦਾ ਕੀਮਤਾਂ ਅਤੇ ਨਾਲ ਕੁਛ ਜ਼ੀਰੋ ਮਿਸ਼ਨ ਗੱਡੀਆਂ ਦਾ ਜਿਹੜਾ ਜ਼ਿਆਦਾ ਸੇਲ ਹੋਣਾ, ਉਸ ਦੇ ਨਾਲ ਨੋਰਮਲ ਗੱਡੀਆਂ ਜਿਹੜੀਆਂ ਗੈਸ ਵਾਲੀਆਂ ਨੇ ਉਹਨਾਂ ਦੀ ਵਿਕਰੀ ਬਹੁਤ ਘਟੀ ਹੈ। ਸੋ ਸਰਕਾਰ ਦੀ ਕੋਈ ਰਿਬੇਟ ਉਡੀਕੀ ਜਾ ਰਹੀ ਹੈ ਅਤੇ ਵਹੀਕਲ ਸੇਲ ਜਿਹੜੀ ਹੈ ਵੱਧ ਸਕਦੀ ਹੈ ਜੇ ਸਰਕਾਰ ਕੋਈ ਰਿਬੇਟ ਦੇ ਦਿੰਦੀ, ਜਾਂ ਇਲੈਕਟ੍ਰਿਕ ਗੱਡੀਆਂ ਦੀ ਕੋਈ ਕੀਮਤਾਂ ਦੇ ਵਿੱਚ ਗਿਰਾਵਟ ਆਉਂਦੀ ਹੈ ਅਤੇ ਇਹ ਚੀਜ਼ਾਂ ਇੰਪਰੂਵ ਹੋ ਸਕਦੀਆਂ ਨੇ ਜੀ। ਆਪ ਜੀ ਨੂੰ ਵੀਕਐਂਡ ਤੋਂ ਪਹਿਲਾਂ ਬੜੀ ਦੁਖਦਾਈ ਖਬਰ ਇੱਕ ਦਿੱਤੀ ਸੀ ਕਿ ਕੈਲਗਰੀ ਦੇ ਵਿੱਚ ਪੁਲਿਸ ਨੂੰ ਇੱਕ ਜਗ੍ਹਾ 'ਤੇ ਬੁਲਾਇਆ ਗਿਆ। ਪੁਲਿਸ ਦਾ ਸਟੇਸ਼ਨ ਹੀ ਸੀ ਲਾਗੇ, ਪੁਲਿਸ ਸਟੇਸ਼ਨ ਦੇ ਬਾਹਰ ਗੱਡੀ ਖੜ੍ਹੀ ਸੀ। ਗੱਡੀ ਦੇ ਵਿੱਚ ਜਦੋਂ ਪੁਲਿਸ ਨੇ ਦੇਖਿਆ ਉਸਨੂੰ ਘੇਰਾ ਪਾ ਕੇ, ਤਾਂ ਉਸ ਵਿੱਚ 2 ਬੱਚਿਆਂ ਦੀਆਂ ਮ੍ਰਿਤਕ ਦੇਹਾਂ ਪਾਈਆਂ ਗਈਆਂ। ਇਸ ਕੇਸ ਵਿੱਚ ਪੁਲਿਸ ਨੇ ਬੱਚਿਆਂ ਦੇ ਪਿਤਾ ਨੂੰ ਹੀ, ਜੋ ਕਿ 37 ਸਾਲਾਂ ਦਾ ਜੀ, ਉਸਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਇਹ ਜਾਂਦਾ, ਦੋਸ਼ ਇਹ ਹੈ, ਹਾਲੇ ਤੱਕ ਅਦਾਲਤ ਵਿੱਚ ਸਾਬਤ ਨਹੀਂ ਹੋਇਆ, ਦੋਸ਼ ਇਹ ਹੈ ਕਿ ਉਸਨੇ ਪਹਿਲਾਂ ਬੱਚਿਆਂ ਦਾ ਮਰਡਰ ਕੀਤਾ, ਕਤਲ ਕੀਤਾ ਪਿਤਾ ਨੇ, ਅਤੇ ਬਾਅਦ ਵਿੱਚ ਗੱਡੀਆਂ ਦੇ ਵਿੱਚ ਬੋਡੀਜ਼ ਰੱਖ ਕੇ ਉਹ ਪੁਲਿਸ ਸਟੇਸ਼ਨ ਦੇ ਬਾਹਰ ਲੈ ਗਿਆ। ਹੁਣ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ, ਕੀਤਾ ਗਿਆ, ਫਿਰ ਦੁਬਾਰਾ ਅਗਲੀ ਪੇਸ਼ੀ ਹੋਵੇਗੀ। ਪਬਲੀਕੇਸ਼ਨ ਬੈਨ ਹੈ, ਉਸਦੀ ਆਈਡੈਂਟੀ ਜਿਹੜੀ ਹੈ ਨਹੀਂ ਦਿੱਤੀ ਜਾ ਰਹੀ, ਉਸਦੇ ਇਨੀਸ਼ੀਅਲ MM ਦਿੱਤੇ ਜਾ ਰਹੇ ਨੇ। ਕਿਸੇ ਮੀਡੀਆ ਵੱਲੋਂ ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਪਰ ਉਸ 'ਤੇ ਜਿਹੜਾ ਹੈ ਰਿਮਾਂਡ ਸੈਂਟਰ ਦੇ ਵਿੱਚ ਉਸਨੂੰ ਰੱਖਿਆ ਗਿਆ ਅਤੇ ਵਾਇਆ CCTV ਜਾਂ ਵੀਡੀਓ ਦੇ ਥਰੂ ਉਸਨੂੰ ਜਿਹੜਾ ਹੈ ਉਹ ਉਸਨੂੰ ਪੇਸ਼ ਕੀਤਾ ਗਿਆ।
ਹੁਣ ਤੱਕ ਜਿੰਨੀ ਕੁ ਜਾਣਕਾਰੀ ਮਿਲੀ ਹੈ ਜੀ, ਉਸ ਮੁਤਾਬਕ ਕੀ ਕਿਹਾ ਗਿਆ ਕਿ ਜਿਸ ਜਦੋਂ ਇਹ ਲਾਸ਼ਾਂ ਬਰਾਮਦ ਹੋਈਆਂ ਉਸ ਤੋਂ

0: ਇੱਕ ਦਿਨ ਪਹਿਲਾਂ ਉਹਨਾਂ ਬੱਚਿਆਂ ਦੀ ਹੱਤਿਆ ਕੀਤੀ ਗਈ ਸੀ ਤੇ ਇਹ ਸਾਰੀ ਘਟਨਾ ਕੀ ਹੈ ਕੀ ਨਹੀਂ ਹੈ ਪੁਲਿਸ ਇਸ ਘਰ ਦੇ ਵਿੱਚ ਪਹਿਲਾਂ ਵੀ ਜਾ ਚੁੱਕੀ ਹੈ ਇਸ ਰੌਲੇ ਰੱਪੇ ਵਾਲਾ ਕੰਮ ਹੈ ਜੀ ਡਿਟੇਲ ਇਸ ਦੀ ਨਿਕਲ ਕੇ ਸ਼ਾਇਦ ਕਦੀ ਸਾਹਮਣੇ ਆਵੇ ਪਰ ਹਾਲ ਦੀ ਘੜੀ ਬੜੀ ਦੁਖਦਾਈ ਹੈ ਖਬਰ ਹੈ ਜੀ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਅਲਬਰਟਾ ਵਿੱਚ ਜੰਗਲੀ ਘੋੜਿਆਂ ਦੀ ਗਿਣਤੀ ਅਨਐਕਸੈਪਟੇਬਲ ਲੈਵਲ ਤੇ ਪਹੁੰਚ ਗਈ ਹੈ ਬਰਦਾਸ਼ਤ ਯੋਗ ਦੇ ਪੱਧਰ ਤੋਂ ਟੱਪ ਗਈ ਹੈ ਪਰ ਕੁਛ ਲੋਕ ਇਸ ਚੀਜ਼ ਨਾਲ ਸਹਿਮਤ ਨਹੀਂ ਅਲਬਰਟਾ ਦੇ ਈਸਟਰਨ ਸਲੋਪਸ ਤੇ ਆਜ਼ਾਦ ਘੁੰਮਦੇ ਘੋੜੇ ਸੈਂਕੜਿਆਂ ਦੀ ਗਿਣਤੀ ਵਿੱਚ ਦੇਖੇ ਜਾ ਸਕਦੇ ਨੇ ਜੇ ਤੁਸੀਂ ਉਸ ਪਾਸੇ ਵੱਲ ਨੂੰ ਜਾਂਦੇ ਹੋ ਤਾਂ ਹਾਈਵੇ 1 ਵੈਸਟ ਆਫ ਕੈਲਗਰੀ ਦੇ ਵੱਲ ਨੂੰ ਜਾਂਦੇ ਹੋ ਤਾਂ ਸਾਰਾ ਸਾਲ ਤੁਸੀਂ ਘੋੜਿਆਂ ਨੂੰ ਜੰਗਲੀ ਘੋੜਿਆਂ ਨੂੰ ਦੇਖ ਸਕਦੇ ਹੋ ਅਲਬਰਟਾ ਗੌਰਮੈਂਟ ਉਹ ਕਹਿੰਦੇ ਕਿ ਅਨਐਕਸੈਪਟੇਬਲ ਲੈਵਲ 'ਤੇ ਹੈ ਅਲਬਰਟਾ ਦੀ ਜੋ ਹੌਰਸ ਮੈਨੇਜਮੈਂਟ ਸਟਰੈਟਜੀ ਹੈ ਪ੍ਰੋਵਿੰਸ ਦੀ ਐਨੂਅਲ ਫੈਰਲ ਹੌਰਸ ਸਰਵੇ ਜੋ ਅਪ੍ਰੈਲ ਦੇ ਵਿੱਚ ਰਿਲੀਜ਼ ਕੀਤੀ ਗਈ ਇਸ ਵਿੱਚ ਦੱਸਿਆ ਗਿਆ ਕਿ 2072 ਜੰਗਲੀ ਘੋੜੇ ਅਲਬਰਟਾ ਦੇ ਵਿੱਚ ਹੈਗੇ ਨੇ ਜਿਸ ਵਿੱਚ 6 ਇਕੁਆਇਨ ਮੈਨੇਜਮੈਂਟ ਜ਼ੋਨਸ ਨੇ ਸੋ ਇਹ ਇਸ ਵੇਲੇ ਬਹੁਤ ਜ਼ਿਆਦਾ ਗਿਣਤੀ ਹੈ ਲੇਕਿਨ ਸਰਕਾਰ ਕੀ ਕਰਨਾ ਚਾਹੁੰਦੀ ਹੈ ਜੇ ਪਿਛਲੇ ਸਾਲਾਂ ਨਾਲ ਦੇਖਿਆ ਜਾਵੇ ਤਾਂ 2021 ਦੇ ਵਿੱਚ 1314 ਸੀ ਇੱਥੇ ਕੀ ਰਹੀ ਹੈ ਫਿਰ 2025 ਵਿੱਚ 1485 ਅਤੇ ਇਸ ਵੇਲੇ 2072 ਗਿਣਤੀ ਹੈ ਲੇਕਿਨ ਐਡਵੋਕੇਸੀ ਗਰੁੱਪ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਇਸ ਨਾਲ ਸਹਿਮਤ ਨਹੀਂ ਹੈ ਕਿ ਪਾਪੂਲੇਸ਼ਨ ਸਰਵੇ ਜਿਹੜਾ ਹੈ ਉਹ ਪ੍ਰੋਵਿੰਸ ਦੇ ਅੰਕੜਿਆਂ 'ਤੇ ਕਹਿੰਦੇ ਸਵਾਲ ਖੜ੍ਹੇ ਕਰਦਾ ਅਤੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈ ਐਡਵੋਕੇਸੀ ਗਰੁੱਪ ਆਪਣਾ ਏਰੀਅਲ ਸਰਵੇ ਵੀ ਕਰਦਾ ਹੈ ਪਾਪੂਲੇਸ਼ਨ ਦਾ ਸੋ ਉਹਨਾਂ ਨੇ ਤਕਰੀਬਨ ਜਿਹੜੇ ਨੇ 1005 ਘੋੜਿਆਂ ਦੀ ਗਿਣਤੀ ਕੀਤੀ ਹੈ ਪਰ ਸਰਕਾਰ ਅਜਿਹਾ ਕਿਉਂ ਕਹਿ ਰਹੀ ਹੈ ਕਿ ਜੰਗਲੀ ਘੋੜਿਆਂ ਨੂੰ ਮਾਰਨਾ ਚਾਹੁੰਦੀ ਹੈ ਸਰਕਾਰ ਇਹ ਅਸੀਂ ਅਜੇ ਇਹਦੇ ਬਾਰੇ ਕੁਛ ਨਹੀਂ ਦੱਸ ਸਕਦੇ ਇੱਕ ਇਥੋਪੀਆ ਦਾ ਇਮੀਗ੍ਰੈਂਟ ਜਿਸਨੇ ਰੋਡ ਰੇਜ ਦੇ ਦੌਰਾਨ ਬੰਦੂਕ ਕੱਢ ਲਈ ਗਨ ਕੱਢ ਲਈ ਲੋਡ ਕੀਤੀ ਹੋਈ ਇੱਕ ਹੋਰ ਡਰਾਈਵਰ 'ਤੇ ਪੁਆਇੰਟ ਕੀਤਾ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਕੈਲਗਰੀ ਦੇ ਵਿੱਚ ਇਹ ਘਟਨਾ ਵਾਪਰੀ ਅਲਬਰਟਾ ਕੋਰਟ ਆਫ ਜਸਟਿਸ ਦੇ ਵਿੱਚ ਜੱਜ ਨੇ ਥੋਮਸ ਕੈਸੇ ਬਰਹੇ ਨੂੰ 3 ਸਾਲ ਜੇਲ੍ਹ ਦੇ ਵਿੱਚ ਸਜ਼ਾ ਸੁਣਾਈ ਹੈ ਕਿ ਉਸਨੇ ਲੋਡਡ ਗਲੋਕ 19.9 mm ਪਿਸਟਲ ਜਿਹੜਾ ਹੈ ਇੱਕ ਹੋਰ ਡਰਾਈਵਰ 'ਤੇ ਤਾਣ ਲਿਆ ਅਤੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਪੁਲਿਸ ਜਿਹੜੀ ਆ ਉਸਨੂੰ ਲੱਭਦੀ ਰਹੀ ਅਤੇ 11 ਦਿਨਾਂ ਬਾਅਦ ਜਿਹੜਾ ਉਹ ਜਦੋਂ ਉਸਨੂੰ ਫੜਿਆ ਅਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਹੋਇਆ ਲੇਕਿਨ ਇਸ ਇਥੋਪੀਆ ਦੇ ਵਿਅਕਤੀ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਹੈ ਲੇਕਿਨ ਉਹ ਇਮੀਗ੍ਰੈਂਟਾਂ ਦੇ ਜੱਜ ਨੇ ਕਿਹਾ ਕਿ ਉਸ ਨੂੰ ਡਿਪੋਰਟੇਸ਼ਨ ਨਹੀਂ ਡਿਪੋਰਟ ਨਹੀਂ ਕੀਤਾ ਜਾਵੇਗਾ ਸਾਡੇ ਕੋਲ ਖਬਰਾਂ ਤਾਂ ਹੋਰ ਵੀ ਹੈਗੀਆਂ ਨੇ ਜੀ ਪਰ ਅਸੀਂ ਜਿਹੜੀ ਗੱਲਬਾਤ ਅਸੀਂ ਮਹਾਰਾਣਾ ਰਾਏ ਅਸੀਂ ਇਲੈਕਸ਼ਨਾਂ ਦੇ ਬਾਬਤ ਅਸੀਂ ਪੇਸ਼ ਕਰਨੀ ਹੈ ਜੀ ਹੁਣ ਜਰਾ ਉੱਧਰ ਨੂੰ ਧਿਆਨ ਕਰ ਲਈਏ ਜੀ ਅਤੇ ਉਹ ਆਪ ਜੀ ਲਈ ਪੇਸ਼ ਕਰਦੇ ਹਾਂ ਅਤੇ ਇਸ ਤੋਂ ਬਾਅਦ 9 ਵਜੇ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਲੈ ਕੇ ਮੈਂ ਦੁਬਾਰਾ ਹਾਜ਼ਰ ਹੋਵਾਂਗਾ ਆਓ ਉਹ ਗੱਲਬਾਤ ਪਹਿਲਾਂ ਸੁਣਦੇ ਹਾਂ ਜੀ ਅਤੇ ਜੋ ਬੰਗਾਲ ਦੇ ਵਿੱਚ ਜਾਂ ਹੋਰਨਾਂ ਸੂਬਿਆਂ 'ਚ ਚੋਣ ਨਤੀਜੇ ਆਏ ਨੇ ਉਹਨਾਂ ਦਾ ਪੰਜਾਬ 'ਤੇ ਕਿਹੋ ਜਿਹਾ ਅਸਰ ਪੈ ਰਿਹਾ ਇਹਦੇ ਬਾਰੇ ਗੱਲਬਾਤ ਮਹਾਰਾਣਾ ਰਾਏ ਪੱਤਰਕਾਰ ਹਮੀਰ ਸਿੰਘ ਅਤੇ ਨਾਲ ਹੋਰ ਉਹਨਾਂ ਦੇ ਕੁਛ ਐਕਸਪਰਟਸ ਹੈਗੇ ਨੇ ਜੀ
1: ਨਤੀਜੇ ਪੱਛਮੀ ਬੰਗਾਲ ਦੇ ਆਏ ਨੇ ਚਰਚੇ ਪੰਜਾਬ 'ਚ ਹੋ ਰਹੇ ਨੇ ਕਿ ਬੀਜੇਪੀ ਆਈ ਕਿ ਆਈ ਖੜੀ ਤੇ ਬੀਜੇਪੀ ਆਪ ਕਹਿ ਰਹੀ ਹੈ ਕਿ ਅਗਲੀ ਵਾਰੀ ਪੰਜਾਬ ਦੀ ਹੈ 5 ਸੂਬਿਆਂ ਦੇ ਚੋਣ ਨਤੀਜੇ ਤੇ 5 ਸੂਬਿਆਂ ਦੇ ਚੋਣ ਨਤੀਜਿਆਂ 'ਚੋਂ ਅਹਿਮ ਚਰਚਾ 2 ਸੂਬਿਆਂ ਦੀ ਪੱਛਮੀ ਬੰਗਾਲ ਤੇ ਤਾਮਿਲਨਾਡੂ ਤਾਮਿਲਨਾਡੂ ਦੀ ਚਰਚਾ ਵੱਖਰੇ ਤਰੀਕੇ ਦੀ ਹੈ ਪੱਛਮੀ ਬੰਗਾਲ ਦੇ ਨਤੀਜਿਆਂ ਦੀ ਚਰਚਾ ਵੱਖਰੇ ਤਰੀਕੇ ਦੀ ਹੈ ਪਰ ਤਾਮਿਲਨਾਡੂ ਦੇ ਵਿੱਚ ਸਥਿਤੀ ਉਵੇਂ ਹੈ ਜਿਵੇਂ ਪਿਛਲੀ ਵਾਰ ਪੰਜਾਬ 'ਚ ਹੋਇਆ ਸੀ ਇੱਕ ਵੱਖਰੀ ਪਾਰਟੀ ਅਚਾਨਕ ਉੱਭਰਦੀ ਹੈ ਤੇ ਬੜੇ ਤਰੀਕੇਕਾਰ ਨਾਲ ਮੁਢਲੀ ਕਤਾਰ ਦੇ ਵਿੱਚ ਆ ਖਲੋਂਦੀ ਹੈ ਤੇ ਪੱਛਮੀ ਬੰਗਾਲ ਦੇ ਵਿੱਚ ਜਿੰਨੀਆਂ ਧਿਰਾਂ ਲੜੀਆਂ ਉਹਨਾਂ ਦੇ ਸਾਹਮਣੇ ਦਾ ਟਕਰਾਅ ਤੇ ਉਹਦੇ ਵਿੱਚੋਂ ਨਤੀਜਿਆਂ ਜਾਂ ਜੋ ਦ੍ਰਿਸ਼ ਹੈ ਉਹ ਦ੍ਰਿਸ਼ ਕੀ ਕਹਿੰਦਾ ਤੇ ਸਮੁੱਚੀ ਦੇਸ਼ ਦੀ ਰਾਜਨੀਤੀ ਤੇ ਕੀ ਅਰਥ ਨੇ ਉਹਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਦੇ ਹਵਾਲੇ ਨਾਲ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿੱਧਰ ਨੂੰ ਜਾ ਰਿਹਾ ਸਾਰਾ ਵਰਤਾਰਾ ਸੋ ਇਸ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਇਸ ਨਤੀਜਿਆਂ ਨੂੰ ਧਿਆਨ 'ਚ ਰੱਖ ਕੇ ਤੇ ਉਹਦੇ ਪੈਣ ਵਾਲੇ ਅਸਰ ਨੂੰ ਧਿਆਨ 'ਚ ਰੱਖ ਕੇ ਚਰਚਾ ਕਰਾਂਗੇ ਮੇਰੇ ਨਾਲ ਹਾਜ਼ਰ ਨੇ 2 ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ ਦੋਵੇਂ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ ਇਹਨਾਂ ਨਤੀਜਿਆਂ ਦਾ ਖਾਸ ਕਰਕੇ ਪੱਛਮੀ ਬੰਗਾਲ ਦੇ ਨਤੀਜਿਆਂ ਦਾ ਸਾਨੂੰ ਅਰਥ ਸਮਝਾਇਓ ਕਿ ਜਿਸ ਤਰੀਕੇ ਕਾਰਨ ਵਾਲੇ ਚੋਣਾਂ ਹੋਈਆਂ ਤੇ ਚੋਣਾਂ ਤੋਂ ਬਾਅਦ ਜਿਸ ਤਰੀਕੇ ਕਾਰਨ ਗਿਣਤੀ ਤੇ ਨਤੀਜਿਆਂ ਦਾ

0: ਨਹੀਂ ਆਉਣਾ, ਇਹਦੇ ਕੀ ਮਾਇਨੇ ਨੇ, ਕੀ ਅਰਥ ਨੇ?
1: ਜਿਹੜੇ ਇਲੈਕਟੋਰਲ ਡੈਮੋਕ੍ਰੇਸੀ ਹੈ ਸਾਡੇ ਕੰਟਰੀ ਦੀ, ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਇਹ ਤੋਂ ਪਹਿਲਾਂ ਹੀ ਬਹੁਤ ਸਾਰੇ ਸਵਾਲ ਸੀਗੇ, ਇਦੋਂ ਦੇ ਨਤੀਜੇ ਆ ਰਹੇ ਨੇ। ਬੀ ਡੈਮ ਦੀ ਰਿਪੋਰਟ 2026 ਦੀ ਆਈ ਹੈ, 2017 ਤੋਂ ਲੈ ਕੇ ਆਟੋਕਰੇਟਿਕ ਡੈਮੋਕ੍ਰੇਸੀ ਮੰਨੀ ਜਾਣ ਲੱਗੀ ਹੈ ਦੁਨੀਆ ਭਰ ਦੇ ਵਿੱਚ, ਅਸੀਂ ਕਿਤੇ ਹੋਰ ਨਹੀਂ ਉਸ ਗਏ ਹਜੇ। ਪਰ ਸਾਡੇ ਜਿਹੜਾ ਇੱਕ ਰੌਲਾ ਪੈ ਰਿਹਾ ਸੀਗਾ ਜਿਹੜੇ ਰਿਵੀਜ਼ਨ ਦਾ, ਵੋਟ ਰਿਵੀਜ਼ਨ ਦਾ ਜਿਹੜਾ ਕੁਐਸਚਨ ਸੀ, ਜੋ ਗੱਲਾਂ ਸੁਪਰੀਮ ਕੋਰਟ ਚ ਹੋਈਆਂ, ਜੋ ਜਿੱਥੇ ਵੀ ਮਰਜ਼ੀ ਹੋਈਆਂ, ਉਹਦੇ ਨਾਲ ਵੀ ਇੱਕ ਡਾਊਟ ਲਗਾਤਾਰ ਬਣਿਆ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਡਾਟਾ ਜਿਹੜਾ ਆ ਰਿਹਾ ਸੀ ਉਹਦੇ ਚ ਇਹ ਲੱਗ ਰਿਹਾ ਸੀ ਕਿ ਇਸ ਵਾਰ ਭਾਵੇਂ TMC ਇਹ ਕਹਿ ਰਹੀ ਸੀ, ਮਤਲਬ ਮਮਤਾ ਬੈਨਰਜੀ ਜਾਂ ਉਹਦਾ ਜਿਹੜਾ ਟੋਟਲ ਗਰੁੱਪ ਹੈ, ਜਿਵੇਂ ਉਹਨਾਂ ਨੇ ਕੰਪੇਨ ਕੀਤੀ, ਜਿਸ ਢੰਗ ਦੇ ਨਾਲ ਬੂਥ ਤੱਕ ਹੀ ਲੜਨ ਦੀ ਇੱਕ ਸਾਡੇ ਸਾਹਮਣੇ ਓਵਰਆਲ ਪ੍ਰਚਾਰ ਵੀ ਜਿਹੜੇ ਲੋਕਾਂ ਨੇ ਕਵਰ ਕੀਤਾ, ਸਾਰੇ ਜੋ ਸਾਡੇ ਸਾਹਮਣੇ ਦ੍ਰਿਸ਼ ਆਉਂਦੇ ਰਹੇ ਨੇ, ਮਤਲਬ ਫਾਈਟਰ ਤਾਂ ਉਹ ਹੈ ਹੀ ਹੈ। ਇੱਕ ਫਾਈਟਰ ਤਾਂ ਇੱਥੋਂ ਹੀ ਦਿਖਦੀ ਹੈ ਕਿ ਇੱਕ ਲੇਡੀ ਜਿਹੜੀ 16 ਸਾਲ ਲਗਭਗ ਕਾਂਗਰਸ ਚ ਕੰਮ ਕਰਕੇ ਉਦੋਂ ਬਾਅਦ ਆਪਣੀ ਪਾਰਟੀ ਬਣਾਉਂਦੀ ਹੈ 98 ਚ, ਤੇ 98 ਦੀ ਹੀ ਇਲੈਕਸ਼ਨ ਦੇ ਵਿੱਚ 7 ਮੈਂਬਰ ਪਾਰਲੀਮੈਂਟ ਜਿਤਾ ਲੈਂਦੀ ਹੈ ਆਪਣੇ, ਤੇ ਉਦੋਂ ਬਾਅਦ ਲਗਾਤਾਰ ਫਿਰ 2011 ਤੋਂ ਲਗਾਤਾਰ ਸੱਤਾ ਚ ਹੈਗੀ ਹੈ। ਨੰਦੀਗ੍ਰਾਮ ਤੇ ਸੰਦੂਰ ਦੇ ਜਿਹੜੇ ਮਾਮਲਿਆਂ ਤੋਂ ਬਾਅਦ, ਜਿਹੜੀ ਉਹ ਵੀ ਕਮਿਊਨਿਸਟਾਂ ਨੂੰ ਟੱਕਰ ਦੇ ਕੇ, ਜਿਹੜਿਆਂ ਦੀ 32 ਸਾਲ 33 ਸਾਲ ਦਾ ਰਾਜ ਸੀਗਾ, ਇਹਦਾ ਮਤਲਬ ਉਹਦੀ ਫਾਈਟਿੰਗ ਸਪਿਰਿਟ ਨਜ਼ਰ ਆਉਂਦੀ ਹੈ ਇਸ ਸਾਰੇ ਮਾਮਲੇ ਦੇ ਵਿੱਚ ਲਗਾਤਾਰ। ਹੁਣ ਜਿਹੜੇ ਕਾਰਨ ਲੱਗ ਰਹੇ ਸੀਗੇ ਕਿ ਕੀ ਕਾਰਨ ਹੋ ਸਕਦੇ ਨੇ, ਉਹਦੇ ਚ ਦੋ ਤਿੰਨ ਗੱਲਾਂ ਬੜੀਆਂ ਅਹਿਮ ਨੇ, ਜਿਹੜੀਆਂ ਚੀਜ਼ਾਂ ਰਿਜ਼ਲਟ ਜਿਹੜੇ ਸਭ ਦੇ ਸਾਹਮਣੇ ਆਏ ਨੇ। ਇੱਕ ਤਾਂ 27 ਲੱਖ ਵੋਟਾਂ ਦਾ ਘੱਟੇ ਜਾਣਾ, ਤੇ 27 ਲੱਖ ਚੋਂ ਵੀ ਮੈਜੋਰਿਟੀ ਉਹਨਾਂ ਵੋਟਾਂ ਦਾ ਘੱਟੇ ਜਾਣਾ ਜਿਹੜੀਆਂ ਵੋਟਾਂ, ਜਿਵੇਂ ਖਾਸ ਤੌਰ ਤੇ ਜੇ ਐਗਜਾਮਪਲ ਦੇਣੀ ਹੋਵੇ ਤੇ 27% ਆਬਾਦੀ ਪੱਛਮੀ ਬੰਗਾਲ ਚ ਮੁਸਲਿਮ ਦੀ ਹੈ, ਤੇ ਉਹਨਾਂ ਦੀਆਂ ਵੋਟਾਂ 34% ਘਟੀਆਂ ਗਈਆਂ ਨੇ ਕੰਪੈਰੇਟਿਵਲੀ। ਔਰ ਮਮਤਾ ਬੈਨਰਜੀ ਦੀ ਆਪਣੀ ਜਿਹੜੀ ਸੀਟ ਹੈ ਉੱਥੇ ਲਗਭਗ 47 ਤੋਂ ਲੈ ਕੇ 51,000 ਵੋਟ ਕੱਟੀ ਗਈ ਹੈ ਕੇਵਲ ਇੱਕ ਸੀਟ ਤੇ, ਜਿਹਦੇ ਤੇ ਕੰਪੀਟੀਸ਼ਨ ਇਸ ਗਠਬੰਧਨ, ਇੱਕ ਸੀਟ ਦੀ 25% ਦੇ ਕਰੀਬ ਵੋਟ ਕੱਟੀ ਗਈ ਜਿਹੜੀ ਤੇ ਟਾਰਗੇਟ ਹੈ। ਇਹ ਚੀਜ਼ਾਂ ਚੱਲੀਆਂ ਕਿਉਂ ਨੇ? ਕਿਉਂਕਿ ਜਦੋਂ ਤੋਂ ਇੱਕ ਕਿਹਾ ਜਾ ਰਿਹਾ ਕਿ ਬੀਜੇਪੀ ਦਾ ਪੰਨਾ ਪ੍ਰਮੁੱਖ ਦਾ ਕੰਸੈਪਟ ਚੱਲਿਆ, ਪੰਨਾ ਪ੍ਰਮੁੱਖ ਦਾ ਤਾਂ ਸਿੱਧਾ ਮਤਲਬ ਹੈ ਨਾ 10-20-30-50 ਬੰਦੇ ਗਲੀ ਚ ਜਿਹੜੇ ਹੈਗੇ ਨੇ, ਇੱਕ ਪੰਨੇ ਤੇ ਜਿੰਨੇ ਨਾਮ ਨੇ, ਜਿੰਨੀਆਂ ਵੋਟਾਂ ਨੇ, ਉਨੇ 10-20 ਪਰਿਵਾਰ ਹੋਣਗੇ ਉਸ ਗਲੀ ਦੇ ਵਿੱਚ, ਉਨੀਆਂ ਵੋਟਾਂ ਨੇ ਉੱਥੇ। ਤੁਹਾਡਾ ਜਿਹੜਾ ਨੁਮਾਇੰਦਾ ਬਣਿਆ ਹੋਇਆ ਬੀਜੇਪੀ ਦਾ ਪ੍ਰਮੁੱਖ, ਉਹਨੂੰ ਪਤਾ ਗਲੀ ਚ, ਗਲੀ ਦੇ ਬੰਦੇ ਨੂੰ ਕੱਲਾ ਕੱਲਾ ਪਤਾ ਹੁੰਦਾ ਕੌਣ ਕਿਹਦੇ ਨਾਲ ਹੈ, ਕੌਣ ਕਿਹਦੇ ਨਾਲ ਹੈ। ਜੇ ਵੋਟ ਪੈਟਰਨ ਚ ਵੋਟ ਕਟਾਉਣੀ ਹੋਵੇ ਤਾਂ ਬੜਾ ਸੌਖਾ ਕੰਮ ਹੈ ਇਨਫੋਰਮੇਸ਼ਨ ਦੇਣਾ ਕਿ ਆਹ ਕੱਟ ਦਿਓ, ਆਹ ਨਾ ਕੱਟ ਦਿਓ, ਆਹ ਬਾਕੀ ਦੀਆਂ ਚੀਜ਼ਾਂ ਨੇ। ਇਹ ਗੱਲਾਂ ਨਾਰਮਲ ਉਸ ਲੈਵਲ ਦੇ ਉੱਤੇ ਨੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਇਹ ਲਗਾਤਾਰ ਦੋਸ਼ ਲੱਗ ਰਹੇ ਨੇ ਕਿ ਟੋਟਲ ਇੰਟਾਇਰ ਅਪੋਜੀਸ਼ਨ ਕਹਿੰਦੀ ਰਹੀ ਹੈ ਕਿ ਤੁਸੀਂ ਇਹ ਕੀ ਕਰ ਰਹੇ ਹੋ, ਸਾਡੇ ਨਾਗਰਿਕਾਂ ਦਾ ਸਵਾਲ ਹੈ, ਨਾਗਰਿਕਤਾ ਤੁਸੀਂ ਵੋਟ ਦੇ ਰਾਹੀਂ ਨਾਗਰਿਕਤਾ ਖਤਮ ਕਰਨ ਜਾ ਰਹੇ, ਇਹ ਕਿੱਧਰ ਨੂੰ ਜਾ ਰਹੇ? ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਸਵਾਲ ਸੀ। ਤੇ ਉੱਥੇ ਦੂਜੀ ਗੱਲ, ਇੱਕੋ ਇੱਕ ਸਟੇਟ ਹੈ ਜਿੱਥੇ 2,40,000 ਪੈਰਾਮਿਲਟਰੀ ਫੋਰਸਿਸ ਲਾਈਆਂ ਗਈਆਂ ਨੇ, ਪ੍ਰੈਕਟੀਕਲੀ ਪੈਰਾਮਿਲਟਰੀ ਫੋਰਸਿਸ ਦੇ ਹਵਾਲੇ ਕਰ ਦਿੱਤੀ ਹੈ ਸਟੇਟ ਬਾਕੀ ਦੇ ਮੁਕਾਬਲੇ। ਹਾਲਾਂਕਿ ਲਾ ਐਂਡ ਆਰਡਰ ਤਾਂ ਸਟੇਟ ਸਬਜੈਕਟ ਹੁੰਦਾ, ਕੁਝ ਕੰਪਨੀਆਂ ਬਣਾ ਲੈਂਦੇ ਨੇ ਵੀ ਚਲੋ ਇਹਨਾਂ ਦੇ ਨਾਲ ਇੱਕ ਦੋ ਫਰਾਨੇ ਸਾਹ ਤੇ ਕੰਮ ਕਰ ਲੈਣਗੇ, ਪਰ ਉਸ ਸਟੇਟ ਤੇ ਫੋਕਸ ਕੀਤਾ ਗਿਆ, ਜਿਵੇਂ ਸਿਕਿਉਰਿਟੀ ਵੀ ਟੋਟਲ ਨੈਸ਼ਨਲ ਲੈਵਲ ਤੇ ਉਹਨਾਂ ਦੇ ਹਵਾਲੇ ਹੈ। ਫਿਰ ਤੀਜੀ ਗੱਲ ਇਹ ਹੈ, ਜਿਹੜੀ ਪੱਛਮੀ ਬੰਗਾਲ ਚ ਜਿਹੜਾ ਬੰਗਾਲੀ ਪ੍ਰਾਈਡ ਸੀ ਉਹਦੇ ਚ ਵੀ ਲਗਾਤਾਰ ਇੱਕ ਇੰਟਰਵੈਂਸ਼ਨ ਹੁੰਦੀ ਰਹੀ, ਹਿੰਦੂ ਮੁਸਲਿਮ ਦਾ ਜਿਹੜਾ ਇੱਕ ਫੰਡਾ ਉਭਾਰਿਆ ਗਿਆ, ਜਿਹੜੀ ਪੋਲਰਾਈਜੇਸ਼ਨ ਉਸ ਲੈਵਲ ਤੇ ਵਿਦੇਸ਼ੀ ਤੇ ਬਾਹਰੀ ਤੇ ਬੰਗਾਲੀ, ਮਤਲਬ ਉਹ ਕਹਿੰਦੇ ਬੰਗਲਾਦੇਸ਼ੀ ਆ ਗਏ, ਘੁਸਪੈਠ ਹੋਈ ਹੈ, ਬਾਕੀ ਚੀਜ਼ਾਂ ਨੇ। ਹਾਲਾਂਕਿ ਇਹ ਗੱਲ ਵੀ ਨੋਰਮਲ ਗੱਲ ਹੈ ਕਿ 2014 ਤੋਂ ਬਾਅਦ ਤਾਂ ਲਗਾਤਾਰ ਬੀਜੇਪੀ ਦੀ ਸਰਕਾਰ ਹੈ ਸੈਂਟਰਲ ਗੌਰਮੈਂਟ ਚ, ਜੇ ਕੋਈ ਘੁਸਪੈਠੀ ਆਉਂਦੇ ਨੇ ਤਾਂ ਜਿਹੜੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਆਉਂਦੇ ਨੇ ਤੇ ਕਿਉਂ ਆਉਂਦੇ ਨੇ ਤੇ ਕਿਉਂ, ਜੇ ਨਹੀਂ ਗਏ ਤਾਂ ਕਿਉਂ ਨਹੀਂ ਗਏ, ਇਹ ਸਟੇਟ ਸਰਕਾਰ ਦੀ ਤਾਂ ਜ਼ਿੰਮੇਵਾਰੀ ਨਹੀਂ ਹੈ। ਪਰ ਕਿਉਂਕਿ ਇੱਕ ਨੈਰੇਟਿਵ ਹੁੰਦਾ ਜਿਹੜਾ ਉਸ ਪੱਧਰ ਦੇ ਬਣਾ ਦਿੱਤਾ ਜਾਂਦਾ ਹੈ, ਪਰ ਇੱਕ ਅਲੱਗ ਗੱਲ ਹੈ ਤੁਸੀਂ ਕੁਛ ਬੈਠੀਏ, ਮਤਲਬ ਬੰਗਾਲੀ ਨੂੰ ਬੰਗਲਾ ਦੀ। ਅੱਜ ਇੱਕ ਬੀਜੇਪੀ ਲੀਡਰ ਦਾ ਮੈਂ ਬਿਆਨ ਸੁਣ ਰਿਹਾ ਸੀ, ਬੜਾ ਅਜੀਬ ਗਰੀਬ, ਤੁਸੀਂ ਦੇਖੋ ਉਹ ਕਹਿੰਦੇ ਹੁਣ ਬੰਗਾਲ ਦਾ ਮੂੰਹ ਜਿਹੜਾ ਹੈ ਨਾ ਬੰਗਾਲੀਆਂ ਦਾ, ਭਾਰਤ ਵੱਲ ਹੋ ਗਿਆ, ਦਿੱਲੀ ਵੱਲ ਹੋ ਗਿਆ, ਬੰਗਲਾਦੇਸ਼ ਵੱਲ ਹੁਣ ਹਟ ਜੂਗਾ। ਇਹਦਾ ਮਤਲਬ ਕੀ ਹੈ ਕਿ ਜਿਹੜਾ ਬੰਗਾਲੀ ਨੇ ਉਹਨਾਂ ਦੇ ਐਲੀਗੇਸ਼ਨ ਕੀ ਲੱਗ ਰਿਹਾ ਕਿ ਤੁਸੀਂ ਬੰਗਲਾਦੇਸ਼ ਵੱਲ ਦੇਖ ਰਹੇ ਸੀਗੇ, ਤੁਸੀਂ ਬੰਗਲਾਦੇਸ਼ ਤੋਂ ਹਦਾਇਤਾਂ ਲੈ

ਰਹੇ ਸੀਗੇ। ਇਹ ਜਿਹੜਾ ਇੱਕ ਗੱਲ ਹੈ, ਜਦੋਂ ਇਧਰਲੇ ਹਿੱਸੇ ਚ ਪਾਕਿਸਤਾਨ ਆਉਂਦਾ ਤੇ ਉਧਰਲੇ ਚ ਬੰਗਲਾਦੇਸ਼ ਦੀ ਗੱਲ ਆਉਂਦੀ ਹੈ, ਇਹ ਵੋਟਾਂ ਦੇ ਨਹੀਂ ਤਾਂ ਜੇ ਇਹ ਗੱਲਾਂ ਕਰਦੇ ਨੇ ਜਿਹੜੇ ਨਾ, ਜੇ ਇਲੈਕਸ਼ਨ ਕਮਿਸ਼ਨ ਚ ਦਮ ਹੁੰਦਾ ਕਣ ਹੁੰਦਾ ਤਾਂ ਇਹ ਗੱਲਾਂ ਜਿਹੜਾ ਲੋਕ ਪ੍ਰਤੀਨਿਧਤਾ ਕਾਨੂੰਨ ਹੈ ਉਹਦੀ ਖਿਲਾਫ ਵਰਜੀ ਹੈ, ਉਹਦੇ ਖਿਲਾਫ਼ ਬਹੁਤ ਲੋਕਾਂ ਦੇ ਖਿਲਾਫ਼ ਮੁਕੱਦਮੇ ਦਰਜ ਹੋ ਜਾਂਦੇ ਤੇ ਵੋਟਾਂ ਕੈਂਸਲ ਹੋ ਜਾਂਦੀਆਂ ਜੇਕਰ ਇਸ ਸਾਰੇ ਮਾਮਲੇ ਦੇ ਵਿੱਚ ਗੱਲ ਕੀਤੀ ਜਾਂਦੀ। ਮੋਟੇ ਇਹ ਪੁਆਇੰਟ ਨਜ਼ਰ ਆ ਰਹੇ ਨੇ, ਪਰ ਫਿਰ ਵੀ ਇੱਕ ਗੱਲ ਤੁਸੀਂ ਦੇਖੋ ਕਿ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਬਹੁਤ ਦੇਰ ਦਾ ਮਿਸ਼ਨ ਸੀ ਬੀਜੇਪੀ ਦਾ। ਬੀਜੇਪੀ ਦੇ ਜਿਹੜੇ ਜਨਮਦਾਤਾ ਨੇ, ਜਿਨ੍ਹਾਂ ਨੇ ਜਨਸੰਘ ਬਣਾਈ, ਸ਼ਿਆਮਾ ਪ੍ਰਸਾਦ ਮੁਖਰਜੀ 1951 ਚ ਜਨਸੰਘ ਬਣਾਉਂਦੇ ਨੇ, ਉਦੋਂ ਪਹਿਲਾਂ ਵੀ ਤੇ ਬਾਅਦ ਚ ਉਦੋਂ ਬਾਅਦ ਚ ਵੀ, ਹਾਲਾਂਕਿ ਉਹਨਾਂ ਦੇ ਵਿਰੋਧ ਦੇ ਬਾਵਜੂਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਹਨਾਂ ਨੂੰ ਮਿਨਿਸਟਰੀ ਚ ਸ਼ਾਮਿਲ ਕੀਤਾ। ਉਹ ਅਲੱਗ ਗੱਲ ਹੈ ਕਿ ਛੋਟੀ ਉਮਰ ਚ ਉਹਨਾਂ ਦੀ ਇੱਥੇ 1953 ਚ ਹੀ ਡੈਥ ਹੋ ਗਈ, ਜੰਮੂ ਕਸ਼ਮੀਰ ਨੂੰ ਜਾਂਦੇ ਜਾਂਦੇ ਰਸਤੇ ਦੇ ਵਿੱਚ ਹਾਰਟ ਅਟੈਕ ਹੋ ਗਿਆ ਸੀ ਤੇ ਜਿਹਦੇ ਕਰਕੇ ਉਹਨਾਂ ਦੀ ਡੈਥ ਹੋਈ, ਪਰ ਉਹਨਾਂ ਨੇ ਜਨਸੰਘ ਬਣਾਇਆ। ਉਹਨਾਂ ਦੀ ਆਪਣੀ ਸਟੇਟ ਦੇ ਵਿੱਚ ਬੀਜੇਪੀ 75 ਸਾਲ ਬਾਅਦ ਰੂਲਿੰਗ ਪੋਜੀਸ਼ਨ ਚ ਜਾਂਦੀ ਹੈ, 75 ਸਾਲ ਵੇਟ ਕੀਤਾ ਨੇ ਇਸ ਪਾਰਟੀ ਨੂੰ ਉਧਰ ਜਾਣ ਦੇ ਲਈ ਹੈ ਸਾਰੀ ਪੋਲਰਾਈਜੇਸ਼ਨ ਤੇ ਬਾਕੀ। ਇਹਦਾ ਮਤਲਬ ਜਿਹੜਾ ਬੰਗਾਲੀ ਨੈਸ਼ਨਲਿਜ਼ਮ ਦਾ ਕਨਸੈਪਟ ਹੈ ਉਹਦੀ ਇੰਟੈਕਟ ਰੱਖਣਾ, ਉਹ ਵੀ ਇੰਟੈਕਟ ਹੈ, ਉਸ ਤੋਂ ਬਾਅਦ ਜੇ ਰੀਅਲ ਵੋਟਾਂ ਪੈ ਜਾਂਦੀਆਂ ਤਾਂ ਵੀ ਨਹੀਂ ਸੀ ਜਾਂਦੀ, ਉਹ ਵੀ ਇੱਕ ਵੱਡੀ ਏਰਾ ਪੈ ਰਹੀ, ਉਹ ਵੀ ਇੱਕ ਨੈਸ਼ਨਲ ਲੈਵਲ ਦੀਆਂ ਇੰਸਟੀਟਿਊਸ਼ਨ ਜੁਡੀਸ਼ਰੀ ਤੋਂ ਜਸਟਿਸ ਉਸ ਪੱਧਰ ਤੇ ਨਾ ਸਾਹਮਣੇ ਆਉਣਾ ਤੇ ਬਾਕੀ ਪੈਰਾਮਿਲਟਰੀ ਫੋਰਸਿਸ ਦਾ ਉੱਥੇ ਦਖਲ, ਗਵਰਨਰ ਨੇ ਜਿਸ ਢੰਗ ਨਾਲ ਕੀਤਾ। ਤੇ ਇੱਕ ਅਗਲੀ ਗੱਲ ਇਹ ਕਿ ਉਹਨੂੰ ਪੈਸਾ ਦੇਣਾ ਹੀ ਨਹੀਂ, 2 ਲੱਖ ਕਰੋੜ ਰੁਪਈਆ ਮਨਰੇਗਾ ਦਾ ਨਹੀਂ ਦਿੱਤਾ, ਰੂਰਲ ਡਿਵੈਲਪਮੈਂਟ ਫੰਡ ਕਿੰਨੇ ਫੰਡ ਟ੍ਰਾਂਸਫਰ ਹੀ ਨਹੀਂ ਕੀਤੇ ਇਸ ਕਰਕੇ ਕਿ ਉਹ ਤਾਂ ਜੀ ਉਹ ਨਹੀਂ ਕਰ ਰਹੇ, ਵਰਤ ਨਹੀਂ ਰਹੇ ਜੀ, ਬਾਕੀ ਨਹੀਂ ਕਰ ਰਹੇ। ਇਹ ਬਹੁਤ ਸਾਰੀਆਂ ਕਾਰਨ ਨੇ, ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਗੱਲਾਂ ਦੇ ਕਰਕੇ ਸ਼ਾਇਦ ਉੱਥੇ ਇਹੋ ਜਿਹੀ ਗੱਲ ਗਈ। ਇਹ ਵੈਸਟ ਬੰਗਾਲ ਦਾ ਸਵਾਲ ਹੈ, ਅਜੇ ਵੀ ਮਮਤਾ ਤਾਂ ਹੁਣ ਤੱਕ ਵੀ ਜਦੋਂ ਆਪਾਂ ਰਿਕਾਰਡ ਕਰ ਰਹੇ ਹਾਂ ਉਹਨੂੰ ਤਾਂ ਇਹ ਉਮੀਦ ਸੀਗੀ ਕਿ ਸ਼ਾਇਦ ਇਹ ਸਲੋਅ ਕਿਉਂ ਕਰ ਰਹੇ ਨੇ, ਬਹੁਤ ਇੰਨੀ ਦੇਰੀ ਕਿਉਂ ਲਾ ਰਹੇ ਨੇ, ਤਾਂ ਕਿ ਹੌਲੀ ਹੌਲੀ ਕਰਕੇ ਇੱਕ ਮੀਡੀਆ ਪ੍ਰਚਾਰ ਹੋ ਰਿਹਾ ਤੇ ਸਾਡੇ ਬੰਦੇ ਭੱਜ ਜਾਣਗੇ ਬੂਥਾਂ ਤੋਂ, ਉੱਥੋਂ ਬਾਅਦ ਜੋ ਮਰਜ਼ੀ ਕਰ ਲਈਏ ਜਿਹੜਾ ਮਰਜ਼ੀ ਕਰਨ ਦਾ। ਇਸ ਲਈ ਉਹਨੇ ਬਿਲਕੁਲ ਛੋਟੇ ਜਿਹੇ ਇੱਕ 99-92 ਸਿਖਰ ਦੀ ਇੱਕ ਵੀਡੀਓ ਲੇਟੈਸਟ ਪਾਈ ਜਿਹੜੀ ਖੜ ਕੇ ਇਹ ਕਹੀ ਆਪਦੇ ਸਾਰਿਆਂ ਨੂੰ ਕਿ ਉੱਥੇ ਡਟੇ ਰਹਿਣ, ਅਜੇ ਵੀ ਅਸੀਂ ਦੇਖਾਂਗੇ ਜੋ ਕੁਝ ਆਉਂਦਾ। ਉਹਨੂੰ ਉਸ ਲੈਵਲ ਦੇ ਉੱਤੇ ਗੱਲ ਕਰ ਰਹੇ ਸੀ, ਇਹ ਵੈਸਟ ਬੰਗਾਲ ਦੇ ਵਿੱਚ ਜਿਸ ਤਰੀਕੇ ਨਾਲ ਹੋ ਰਿਹਾ। ਤੇ ਜਿਹੜਾ ਮਾਮਲਾ ਹੈਗਾ ਤਾਮਿਲਨਾਡੂ ਦਾ, ਦੂਜੇ ਮਾਮਲੇ ਚ ਤਾਮਿਲਨਾਡੂ ਦੇ ਵਿੱਚ ਇੱਕ ਨਵੀਂ ਪਾਰਟੀ ਥਲਪਤੀ ਵਿਜੇ ਇੱਕ ਐਕਟਰ, ਉਹ ਐਕਟਰ ਨੇ ਇੱਕ ਪਾਰਟੀ ਬਣਾਈ 2024 ਦੇ ਵਿੱਚ, 2 ਸਾਲਾਂ ਦੇ ਵਿੱਚ ਉਹ ਸੱਤਾ ਦੇ ਨੇੜੇ ਹੈ, 108 ਜਾਂ 9 ਸੀਟਾਂ ਜਿੱਤੇਗਾ, 15-18 ਤੋਂ ਦੂਰ ਹੈ। ਇਹਦਾ ਮਤਲਬ ਉੱਥੇ ਦੀਆਂ ਜਿਹੜੇ ਰੀਜਨਲ ਗਰੁੱਪ ਸੀ DMK AIDMK ਜਾਂ ਬਾਕੀ ਤੋਂ ਵੀ ਲੋਕ ਨਾਰਾਜ਼ ਸੀ, ਜਿਵੇਂ ਆਪਣੇ ਅਕਾਲੀ ਦਲ ਦਾ ਸਵਾਲ ਹੁੰਦਾ ਰੀਜਨਲ ਗਰੁੱਪਾਂ ਦਾ ਵੀ ਹੁੰਦਾ, ਕਿਉਂਕਿ ਉੱਥੇ ਨੈਸ਼ਨਲ ਪਾਰਟੀ ਦਾ ਤਾਂ ਵਜੂਦ ਕਿਸੇ ਦਾ ਹੈ ਨਹੀਂ, ਨਾ ਬੀਜੇਪੀ ਦਾ, ਨਾ ਕਾਂਗਰਸ ਦਾ ਵੀ ਬਹੁਤ ਥੋੜਾ, ਤੇ ਬਾਕੀ ਵੀ ਇਹ ਦੋਨੇ ਪਾਰਟੀਆਂ ਸੀ। ਪਰ ਉਹ ਬਹੁਤ ਵੱਡੀ ਤਬਦੀਲੀ ਨਹੀਂ ਲੱਗਦੀ, ਤਬਦੀਲੀ ਕਿਉਂ ਨਹੀਂ ਲੱਗਦੀ, ਕਿਉਂਕਿ ਜਿਹੜੀ ਉਹਦੀ ਪਾਰਟੀ ਦਾ ਜਿਹੜਾ ਸਲੋਗਨ ਹੈ ਜਾਂ ਪ੍ਰੋਗਰਾਮ ਹੈ ਉਹ ਟੋਟਲ ਦਰਾਵੜੀਅਨ ਕਲਚਰ ਦੇ ਵਿੱਚ ਵਿੱਚ ਹੈ। ਉਹ ਕਹਿੰਦਾ ਮੈਂ ਵੀ ਸੋਸ਼ਲ ਜਸਟਿਸ ਲਈ ਉਹ ਲੜਨਾ, ਕਾਸਟ ਰਿਲੀਜੀਅਸ ਜਿਹੜੇ ਆਪਸੀ ਕੰਟਰਾਡਿਕਸ਼ਨਾਂ ਨੇ ਇਹਦੇ ਖਿਲਾਫ ਲੜਨਾ, ਮੈਂ ਤਾਮਿਲ ਪ੍ਰਾਈਡ ਦੇ ਲਈ ਲੜਨਾ ਤੇ ਮੈਂ ਇੱਥੇ ਤੁਹਾਡੀ ਗੱਲ ਕਰੂੰਗਾ। ਇਸ ਲਈ ਉਹ ਕੰਸੈਪਚੁਅਲੀ ਧਾਰਨਾ ਦੇ ਤੌਰ ਤੇ ਕੋਈ ਬੀਜੇਪੀ ਨਾਲ ਹੋ ਗਿਆ ਹੋਵੇ ਜਾਂ ਬਾਕੀ ਨਾਲ ਹੋ ਗਿਆ ਹੋਵੇ, ਉਹ ਇਹ ਸੋਚ ਕੇ ਇਲੈਕਸ਼ਨ ਨਹੀਂ ਲੜਿਆ, ਇੱਧਰ ਲੜਿਆ। ਔਰ ਇਸੇ ਕਰਕੇ ਇਹਦੀ ਤਾਮਿਲਨਾਡੂ ਦੀ ਜਾਂ ਸਾਊਥ ਇੰਡੀਆ ਦੀ ਇੱਕ ਟ੍ਰੈਡੀਸ਼ਨ ਵੀ ਹੈ, ਜੇਕਰ ਵਿਰਾਸਤ ਆਪਾਂ ਦੇਖੀਏ। ਇਦੋਂ ਪਹਿਲਾਂ ਅੰਨਾ DMK ਜਿਹੜੀ ਬਣੀ ਹੈ, ਆਲ ਇੰਡੀਆ ਜਿਹੜੀ ਇੱਕ AIDMK ਜਿਹੜੀ ਬਣੀ, ਉਹ DMK ਉਹ ਕਿਹਨੇ ਬਣਾਈ? MG ਰਾਮਾਚੰਦਰਨ, ਬਹੁਤ ਵੱਡੇ ਫਿਲਮ ਦੇ ਹੀਰੋ ਸੀ, ਹਾਲਾਂਕਿ ਉਹ DMK ਨਾਲ ਵੀ ਰਹੇ ਪਹਿਲਾਂ, ਔਰ ਉਹ 72 ਚ ਬਣਾਉਂਦੇ ਨੇ, 77 ਤੋਂ ਲੈ ਕੇ 87 ਤੱਕ ਆਪਦੇ ਮੌਤ ਤੱਕ ਸੱਤਾ ਚ ਰਹਿੰਦੇ ਨੇ। ਉਦੋਂ ਬਾਅਦ ਫਿਰ ਜੈਲਲਤਾ ਵੀ ਆਉਂਦੀ ਹੈ ਸੈਟਅਪ ਦੇ ਵਿੱਚੋਂ ਚੱਲ ਕੇ, ਉਹ ਵੀ ਸੱਤਾ ਚ ਆਉਂਦੀ ਹੈ, ਫਿਲਮੀ ਕਲਾਕਾਰ ਹੋਰ ਟਾਈਪ ਦੇ ਸੀ। ਤੇ ਇੱਕ ਉਦੋਂ ਅਗਲੀ ਗੱਲ ਇੱਕ ਹੋਰ ਜੇ ਮੈਂ ਕਰਦਾ ਤਾਂ, ਜੇ ਆਂਧਰਾ ਦੇਖੋ ਸਾਊਥ ਦਾ ਕੌਨਸੈਪਟ, ਐਂਟੀ ਰਾਮਾ ਰਾਓ, ਕਾਂਗਰਸ ਪਾਰਟੀ ਡੋਮੀਨੇਟ ਕਰ ਰਹੀ ਸੀ, ਕੋਈ ਰੀਜਨਲ ਪਾਰਟੀ ਨਹੀਂ ਸੀ, ਉਹ ਆਪਣੀ ਆਪਣਾ ਮਤਲਬ

0: ਪਾਰਟੀ ਬਣਾਉਂਦੇ ਨੇ ਤੇਲਗੂ ਦੇਸ਼ਮ ਪਾਰਟੀ। 9 ਮਹੀਨਿਆਂ ਦੇ ਅੰਦਰ ਅੰਦਰ ਸਵੀਪਿੰਗ ਉਹ ਫਤਵਾ ਲੈ ਕੇ ਜਾਂਦੇ ਨੇ ਤੇ ਤੇਲਗੂ ਦੇਸ਼ਮ ਪਾਰਟੀ ਵੱਡੇ ਵੱਡੇ ਵੱਡੇ ਸੂਬੇ ਦੇ ਵਿੱਚ ਆਪਣੇ ਉਹ ਬਣਾਉਂਦੀ ਹੈ, ਸਰਕਾਰ ਬਣਾਉਂਦੀ ਹੈ 9 ਮਹੀਨਿਆਂ ਦੇ ਅੰਦਰ ਅੰਦਰ। ਤੇ ਇਸ ਕਰਕੇ ਉੱਥੇ ਇਹ ਵਰਤਾਰਾ ਵਾਪਰਦਾ ਅਲੱਗ ਹੈ। ਇੱਕ ਹੋਰ ਇਸਦਾ ਇੱਕ ਸਿੰਬਲ ਦੇ ਤੌਰ ਦੇ ਉੱਤੇ ਸਾਨੂੰ ਦੇਖਣ ਦੀ ਲੋੜ ਹੈ ਇਸ ਇਲੈਕਸ਼ਨ ਨੂੰ ਕਿ ਕੇਰਲਾ ਦੇ ਵਿੱਚੋਂ ਹਾਰ ਜਾਣ ਤੋਂ ਬਾਅਦ ਕਮਿਊਨਿਸਟ ਪਾਰਟੀਆਂ ਦਾ ਲਾਲ ਝੰਡੇ ਦਾ ਰਾਜ ਕਿਸੇ ਵੀ ਸੂਬੇ ਦੇ ਵਿੱਚ ਪਿਛਲੇ 50-55-60 ਸਾਲਾਂ ਤੋਂ ਬਾਅਦ ਪਹਿਲੀ ਵਾਰ ਖਤਮ ਹੋਇਆ। ਪਹਿਲੀ ਵਾਰ ਹੈ ਕਿ ਕਿਸੇ ਵੀ ਰਾਜ ਚ ਨਹੀਂ ਹੈ। ਇਹ ਜੋ ਪਹਿਲਾਂ 67 ਦੇ ਵਿੱਚ 57 ਤੋਂ ਲੈ ਕੇ ਬਲਕਿ ਉਹਨਾਂ ਨੇ ਸ਼ੁਰੂ ਕੀਤਾ ਸੀ ਜਦੋਂ ਮਤਲਬ ਨਮੂਦਰੀ ਪਾਤ ਦੀ ਗੱਲ ਸੀ, ਉਦੋਂ ਪਹਿਲਾਂ ਜਿਹੜੇ ਸਾਊਥ ਇੰਡੀਆ ਦੇ ਵਿੱਚ ਹੀ ਉਹਨਾਂ ਨੇ ਇੱਥੇ ਗੱਲ ਕੀਤੀ ਤੇ ਫਿਰ ਬੰਗਾਲ ਆਇਆ, ਬੰਗਾਲ ਚ ਤ੍ਰਿਪੁਰਾ ਆਇਆ, ਇਹ 3 ਸਟੇਟਾਂ ਹੈਗੀਆਂ ਸੀ ਕੇਰਲਾ ਤੇ ਸਾਰੇ, ਤੇ ਹੁਣ ਕਿਤੇ ਨਹੀਂ। ਇਸ ਲਈ ਕਮਿਊਨਿਸਟ ਪਾਰਟੀਆਂ ਨੂੰ ਵੀ ਰੀਥਿੰਕ ਕਰਨ ਦਾ ਸਵਾਲ ਹੈ। ਇਸੇ ਕਰਕੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਤੇ ਕਮਿਊਨਿਸਟ ਪੱਛਮੀ ਬੰਗਾਲ ਚ ਜੇ ਬੀਜੇਪੀ ਨੂੰ ਰੋਕਣਾ ਚਾਹੁੰਦੇ ਸੀ ਤਾਂ TMC ਨੂੰ ਸਪੋਰਟ ਉਸ ਰੂਪ ਦੇ ਵਿੱਚ ਕਰਨ ਦੀ ਲੋੜ ਸੀ, ਜਿਹੜੀਆਂ ਗੱਲਾਂ ਦੀ ਆਪਾਂ ਦੇਖ ਰਹੇ ਹਾਂ। ਕਿਉਂਕਿ ਜਿਹੜੀ ਪਰਸੈਂਟੇਜ ਆਫ ਵੋਟ ਹੈ, ਮਮਤਾ ਅਜੇ ਵੀ ਲੜੀ ਹੈ ਜਿਹੜੀ ਹੁਣ ਤੱਕ ਹੈ, ਇਹ ਤੋਂ ਬਾਅਦ ਬਦਲੂਗੀ ਥੋੜੀ ਬਹੁਤ ਜਿਹੋ ਜਿਹਾ ਆਏਗਾ, ਉਹ 45% ਦੇ ਕਰੀਬ ਬੀਜੇਪੀ ਹੈ, ਲਗਭਗ 41% ਦੇ ਕਰੀਬ, 42-42 ਦੇ ਕਰੀਬ ਜਿਹੜੀ TMC ਹੈ, 4-4% ਦੇ ਕਰੀਬ CPM ਹੈ, ਬਾਕੀ ਲੈਫਟ ਦੇ ਹੋਰ ਗਰੁੱਪ ਰਲਾ ਕੇ ਸ਼ਾਇਦ 5-6% ਦੇ ਨੇੜੇ ਤੇੜੇ ਬਣ ਜਾਏਗੀ। ਤੇ ਲੋਕ ਇਹ ਵੀ ਕਹਿੰਦੇ ਨੇ ਵੀ ਜੇ ਐਡਾ ਹੀ ਡਰ ਬੀਜੇਪੀ ਦਾ ਸੀ ਤਾਂ ਜੇ ਤੁਸੀਂ ਇੱਕ ਲੈਵਲ ਦੇ ਜੇ ਨਹੀਂ ਜਿੱਤਣਾ ਤਾਂ ਕਰਦੇ। ਖੈਰ ਉਹਨਾਂ ਦੀ ਆਪਣੀ ਪਾਲਿਸੀ ਦਾ ਸਵਾਲ ਹੈ, ਇਹ ਗੱਲਾਂ ਆਪਣੇ ਆਪ ਡਿਸਕਸ ਉਸ ਲੈਵਲ ਦੇ ਹੁੰਦੀਆਂ ਨੇ। ਇਹ ਕੁਝ ਵਿਲੱਖਣਤਾਵਾਂ ਨੇ ਇਸ ਇਹਨਾਂ ਰਿਜ਼ਲਟ ਦੀਆਂ। ਹਾਂ, ਆਸਾਮ ਹੈ, ਆਸਾਮ ਦੇ ਵਿੱਚ ਤਾਂ ਕਾਂਗਰਸ ਲੜੀ ਹੋ ਨੀ ਇੱਕ ਤਰੀਕੇ ਦੇ ਨਾਲ, ਜਿਵੇਂ ਕਈ ਵਾਰ ਗੁਜਰਾਤ ਚ ਕਹਿੰਦੇ ਨੇ ਨਹੀਂ ਲੜੀ, ਆ ਹੁਣ ਜਾ ਕੇ ਉਹਨਾਂ ਨੇ ਪ੍ਰਧਾਨ ਬਣਾ ਕੇ ਤੋਰਤਾ, ਜਿਹੜਾ ਗੋਗੋਈ ਡਿਪਟੀ ਲੀਡਰ ਸੀਗਾ ਉਹਨਾਂ ਦਾ ਲੋਕ ਸਭਾ ਦੇ ਵਿੱਚ, ਉੱਥੇ ਕੋਈ ਜਿਹੜੀ ਪ੍ਰੈਜੈਂਸ ਹੈ ਤੁਹਾਡੀ, ਉੱਥੇ ਪ੍ਰਧਾਨ ਸੈਕਟਰੀ ਸਾਰੇ ਉੱਥੇ ਲੋਕਲ ਲੜਨ ਵਾਲੇ ਬੰਦੇ ਕਿਉਂ ਨੀ ਹੈ ਇੰਨੇ ਲੰਬੇ ਸਮੇਂ ਤੋਂ? ਤੇ ਤੁਸੀਂ ਲੜਨ ਵਾਲੇ ਬੰਦੇ ਹੀ ਨੀ ਰੱਖੇ ਜਿਹੜੇ ਦਿੱਲੀ ਚ ਬੈਠੇ ਬੰਦੇ ਨੇ, ਜਿਹੜੇ ਪਾਰਲੀਮੈਂਟ ਚ ਲਿਆ ਕੇ ਤੁਸੀਂ ਉਹਨਾਂ ਨੇ ਥੋੜੀ ਲੜਨਾ ਉੱਥੇ ਉੱਥੇ ਦੀ ਲੜਾਈ ਹੈ। ਪੁਡੂਚੇਰੀ ਤੇ ਆਸਾਮ ਨੋਰਮਲੀ ਸੀਗਾ ਕਿ ਉਹਨਾਂ ਦੇ ਕੋਲ ਹੀ ਜਾਣਾ ਬਾਕੀ ਦੇਸ਼ ਦੇ ਵਾਸਤੇ। ਇਸ ਲਈ ਇਹ ਬਹੁਤ ਬੜਾ ਇੱਕ ਕੁਐਸਚਨ ਖੜਾ ਹੈ ਇਹਨਾਂ ਦੇ ਮਾਮਲੇ ਦੇ ਵਿੱਚ ਜਿਹੜੀਆਂ ਅੱਜ ਦੀਆਂ ਇਲੈਕਸ਼ਨਾਂ ਹੋਈਆਂ ਨੇ।
1: ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ, ਜਿਸ ਤਰ੍ਹਾਂ ਸਰਦਾਰ ਅਮੀਰ ਸਿੰਘ ਨੇ ਸੂਬਾ ਬਾਈ ਸਾਡੇ ਮੂਹਰੇ ਰੱਖਿਆ, ਤਾਂ ਖਾਸ ਕਰਕੇ ਤਾਮਿਲਨਾਡੂ ਤੇ ਉਹ ਤੋਂ ਵੀ ਅਹਿਮ ਪੱਛਮੀ ਬੰਗਾਲ, ਕਿ ਉੱਥੇ ਜਿਸ ਤਾਕਤ ਨਾਲ ਸਰਕਾਰ ਲੜੀ, ਜਿੰਨੀਆਂ ਧਿਰਾਂ ਨਾਲ ਮਿਲ ਕੇ ਸਰਕਾਰ ਲੜੀ, ਤੇ ਮੂਹਰੇ SIR ਵਾਲਾ ਮਸਲਾ ਵੱਡਾ, ਤੁਸੀਂ ਵੀ ਇਹੀ ਸਾਰੇ ਵਰਤਾਰੇ ਨੂੰ ਇਸੇ ਤਰੀਕੇ ਨਾਲ ਦੇਖਦੇ ਹੋ ਨਤੀਜਿਆਂ?
2: ਦੇਖੋ, ਮੈਂ ਵੀ ਤਕਰੀਬਨ ਇਹਨਾਂ ਇਸੇ ਤਰੀਕੇ ਨਾਲ ਹੀ ਦੇਖਦਾ, ਪਰ ਥੋੜਾ ਜਿਹਾ ਇਹਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ। ਜਿਹੜਾ ਵੈਸਟ ਬੰਗਾਲ ਦੀ ਗੱਲਬਾਤ ਹੈ, ਜਿਹੜਾ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਲੈ ਲਈਏ, ਵੈਸਟ ਬੰਗਾਲ ਦੇ ਵਿੱਚ 27% ਜਿਹੜੇ ਮੁਸਲਮਾਨ ਹੈ, ਤੇ ਪਹਿਲੀ ਗੱਲ ਤਾਂ ਇਹ ਹਿਸਟਰੀ ਦਾ ਸਭ ਨੂੰ ਪਤਾ ਹੈ ਵੀ ਆਈਡੀਆ ਆਫ ਇੰਡੀਆ ਜਿਹੜਾ ਬੈਂਕਮ ਚੈਟਰਜੀ ਵਰਗਿਆਂ ਨੇ ਇੱਥੇ 1800 ਦੇ ਐਂਡ ਚ ਇੱਥੋਂ ਹੀ ਚੱਲਿਆ। ਜਿਹੜਾ ਆਈਡੀਆ ਆਫ ਇੰਡੀਆ ਵੀ ਕੰਟਰੀ ਇੱਕ ਹੈ, ਆਈਡੀਆ ਆਫ ਇੰਡੀਆ ਇੱਥੋਂ ਓਰੀਜਨੇਟ ਹੋਇਆ, ਤੇ ਇਸ ਕਰਕੇ ਇੱਥੇ ਥੋੜੇ ਜਿਹੇ ਜੜਾਂ ਸੀਗੀਆਂ, ਮਤਲਬ ਕਿ ਜਿੱਦਾਂ ਸ਼ਾਮਾ ਪ੍ਰਸਾਦ ਮੁਖਰਜੀ ਦੀਆਂ ਵੀ ਕਹਿ ਦਈਏ ਇਹਨਾਂ ਦੀਆਂ ਸੀਗੀਆਂ, ਉਹ ਸਾਰਾ ਕੁਛ। ਬੇਸ਼ੱਕ ਟੈਗੋਰ ਵਰਗੇ ਨੈਸ਼ਨਲਿਜ਼ਮ ਦੇ ਬਹੁਤ ਖਿਲਾਫ ਰਹੇ ਤੇ ਉਹ ਇਸੇ ਕਰਕੇ ਕੋਈ ਲੰਬਾ ਸਮਾਂ ਚੱਲਿਆ। ਪਰ ਇਹ ਇੱਕ ਗੱਲ ਹੋਰ ਆ ਜਿਹੜੀ ਸਾਨੂੰ ਯਾਦ ਰੱਖਣੀ ਪਊ, ਕਾਂਗਰਸ ਨੇ ਉੱਥੇ ਤਕਰੀਬਨ ਜੇ ਅਸੀਂ ਅੱਜ ਦੀ ਪੋਲਿਟਿਕਸ ਦੇ ਮੁਹਾਵਰੇ ਚ ਦੇਖੀਏ, ਹਿੰਦੂਤਵ ਵਾਲਾ ਰੋਲ ਕੀਤਾ ਸੀ, ਕਿਉਂਕਿ ਬੰਗਾਲ ਇਕੱਠਾ ਹੋ ਗਿਆ ਸੀਗਾ ਸਾਰੇ, ਦੋਨੋਂ ਗੌਰਮੈਂਟਾਂ ਜਿਹੜੇ ਆਪਣੇ ਬੰਗਲਾਦੇਸ਼ ਵਾਲਾ ਸਾਈਡ ਵੈਸਟ ਬੰਗਾਲ ਤੇ ਇਹ ਦੋਨੋਂ ਈਸਟ ਤੇ ਵੈਸਟ ਵਾਲਾ ਹੋ ਗਿਆ ਸੀ ਫੈਸਲਾ। ਇਹ ਕਾਂਗਰਸ ਨੇ ਹਿੰਦੂਤਵ ਜਿਹੜੀ ਹਿੰਦੂ ਮਹਾਸਭਾ ਸੀ ਉਹਨੂੰ ਜੋਰ ਪਾ ਕੇ ਤੇ ਉਸੇ ਚੋਂ ਫਿਰ ਮੁਖਰਜੀ ਨੂੰ ਪਾਰਟੀ ਦਾ ਵੱਲੋਂ ਜਿੱਤ ਕੇ ਨਹੀਂ ਸੀ ਆਇਆ, ਫਿਰ ਵੀ ਮਿਨਿਸਟਰ ਰੱਖਿਆ ਸੀ ਇਸ ਨੇ ਨਹਿਰੂ ਨੇ, ਉਹ ਕਿਉਂਕਿ ਉਹਨੂੰ ਨਾਲ ਜੋੜਿਆ ਸੀ ਉਹਦੇ ਰਾਹੀਂ, ਤਾਂ ਫਿਰ ਤੋੜਿਆ ਸੀ, ਨਹੀਂ ਤਾਂ ਇਹ ਸਾਰੇ ਬੰਗਾਲੀ ਵੀ ਤਿਆਰ ਹੋ ਗਏ ਸੀ, ਇਹ ਮੁਸਲਮਾਨ ਵੀ ਦੀ ਜਿਹੜਾ ਉਦੋਂ ਜਿਹੜਾ ਸੀਗਾ ਪਰਜਾ, ਉਹ ਜਿਹੜੇ ਸਟਾਫ ਦੀ ਕਿਹੜੇ ਸੀਗੇ ਤੇ ਉਹਨਾਂ ਦਾ ਸਾਰਿਆਂ ਦਾ ਹੋ ਗਿਆ ਸੀ ਫੈਸਲਾ ਵੀ ਅਸੀਂ ਵੀ ਜਾਂਦੇ ਹਾਂ, ਤੇ ਜਨਾਹ ਨੇ ਕਹਿਤਾ ਸੀ ਹਾਂ ਤੁਸੀਂ ਇਕੱਠੇ ਹੋ ਜਾਓ, ਮੈਨੂੰ ਕੋਈ ਇਤਰਾਜ਼ ਨਹੀਂ। ਇੱਥੋਂ ਤੱਕ ਤੇ ਸਾਰੀਆਂ ਗੱਲਾਂ ਹੋਈਆਂ ਸੀ, ਇਸ ਕਰਕੇ ਇਹਦੀਆਂ ਜੜਾਂ ਵਿੱਚ ਕਾਂਗਰਸ ਵੇਲੇ ਤੋਂ ਹੀ ਹਿੰਦੂਤਵ ਖੜਾ। ਤੇ ਪਰ ਥੋੜਾ ਜਿਹਾ ਕਾਂਗਰਸ ਨੇ ਕਮਿਊਨਿਸਟਾਂ ਨੇ ਜਿਹੜੀ ਕੀਤੀ ਗੱਲਬਾਤ ਸਾਰੀ, ਕਾਂਗਰਸ ਨੇ ਇੱਥੇ ਬੜਾ

ਰੂਲ ਕੀਤਾ ਸਾਰਾ ਇਸੇ ਲੈਵਲ ਤੇ ਤੇ ਨੈਕਸਲਾਈਟ ਵੀ ਦਬਾਏ ਆ ਸਾਰਾ ਕੁਝ ਕ੍ਰਸ਼ ਵੀ ਕੀਤੇ ਆ ਪਰ ਜਿਹੜਾ ਜਿਹੜਾ ਉਦੋਂ ਪਿੱਛੋਂ ਲੈਫਟ ਦਾ ਰੂਲ ਰਿਹਾ ਉਹ ਇੱਥੋਂ ਦੇ ਪ੍ਰਾਈਡ ਤੇ ਰਿਹਾ ਬੰਗਾਲ ਦੇ ਰੀਜਨਲ ਪਾਰਟੀ ਲੈਵਲ ਤੇ ਇਹਨਾਂ ਨੇ ਕਾਫੀ ਜ਼ਿਆਦਾ ਕੰਮ ਕੀਤਾ ਰੀਜਨਲ ਹਰੇ ਹਰੇਕ ਵਾਰ ਉਹ ਸੈਂਟਰ ਦੇ ਵਿਰੁੱਧ ਬੋਲਦੇ ਹੁੰਦੇ ਸੀ ਸੈਂਟਰਲਾਈਜੇਸ਼ਨ ਦੇ ਅਗੇਂਸਟ ਬੋਲਦੇ ਸੀ ਇਸੇ ਤੇ ਇਸੇ ਤੇ ਕਾਂਗਰਸਟਾਂ ਨੇ ਬਹੁਤਾ ਰਾਜ ਕੀਤਾ ਲੰਬਾ ਸਮਾਂ ਐਜ ਏ ਰੀਜਨਲ ਪਾਰਟੀ ਲੈਵਲ ਤੇ ਬੇਸ਼ੱਕ ਉਹਨਾਂ ਦਾ ਅਪਰੋਚ ਦੂਜੀ ਸੀ ਵੱਡੀ ਸੀ ਤੇ ਇਹ ਇਹ ਸਾਰਾ ਇਹਦਾ ਬੈਕਗ੍ਰਾਉਂਡ ਹੈ ਇਸ ਕਰਕੇ ਇੱਥੇ ਬੀਜ ਆ ਜਿਹੜੇ ਕਿ ਨਾ ਉਹ ਹਿੰਦੂਤਵ ਵਾਲੇ ਪਏ ਸੀ ਇਸੇ ਕਰਕੇ ਹੁਣ ਪਤਾ ਨੀ ਕਿੱਥੋਂ ਤੱਕ ਠੀਕ ਹੈ ਵੀ ਇਹ ਕਿਹਾ ਜਾਂਦਾ ਵੀ ਕਾਂਗਰਸਟਾਂ ਦਾ ਬਹੁਤਾ ਹਿੱਸਾ ਜਿਹੜੇ ਕਾਂਗਰਸਟ ਦਾ ਫਿਰ ਟੋਟਲ ਨੈਸ਼ਨਲਿਸਟ ਸੀਗੇ ਉਹਨਾਂ ਦਾ ਬਹੁਤਾ ਹਿੱਸਾ ਫਿਰ ਬੀਜੇਪੀ ਨਾਲ ਚਲਾ ਗਿਆ ਇਹ ਪਤਾ ਨੀ ਕਿੱਥੋਂ ਤੱਕ ਠੀਕ ਹੈ ਪਰ ਇਹ ਆਮ ਚੱਲ ਰਹੀ ਹੈ ਦੇਸ਼ ਦੇ ਵਿੱਚ ਵੀ ਜਿਹੜੀ ਮਮਤਾ ਦੇ ਵਿਰੁੱਧ ਸੀਗੇ ਉਹ ਤੇ ਉਹ ਅੱਜ ਕੱਲ ਸਪੋਰਟ ਬੀਜੇਪੀ ਚ ਆ ਗਏ ਆ ਇਹ ਕਿੱਥੋਂ ਤੱਕ ਠੀਕ ਹੈ ਪਰ ਲੱਗਦਾ ਵੀ ਉਹ ਵੋਟਾਂ ਕਿੱਧਰ ਗਈਆਂ ਉਹਨਾਂ ਦੀਆਂ ਜਿਹੜਾ ਇੰਨੇ ਸਾਲ ਜਿੱਦੇ ਵੀ ਰਹੇ ਆ ਤੇ ਇਹ ਇੱਕ ਤਾਂ ਇਹ ਸਾਰਾ ਸਿਸਟਮ ਹੋ ਗਿਆ ਇੱਕ ਦੂਜਾ ਇਹ ਆ ਵੀ ਜਿਹੜਾ ਬੰਗਾਲ ਦੇ ਵਿੱਚ ਕਲੀਅਰ ਲੈਵਲ ਉੱਤੇ ਉਹ ਸਾਡਾ ਜਿਹੜਾ ਤੰਤਰ ਹੈ ਨਾ ਇੰਡੀਅਨ ਸਟੇਟ ਦਾ ਉਹਦੀ ਉਹਦੇ ਕਰਕੇ ਜਿੱਤ ਹੋਈ ਹੈ ਜਿਹਦੇ ਵਿੱਚ ਮਤਲਬ ਕਿ ਬੇਸ਼ੱਕ ਇਲੈਕਸ਼ਨ ਕਮਿਸ਼ਨ ਹੈ ਤੇ ਬੇਸ਼ੱਕ ਬਿਊਰੋਕਰੇਸੀ ਹੈ ਬੇਸ਼ੱਕ ਸਿਕਿਉਰਿਟੀ ਫੋਰਸਿਸ ਹੈ ਤੇ ਕੋਰਟਾਂ ਵੀ ਵਿੱਚੇ ਹੀ ਆ ਸ਼ਾਮਲ ਵੱਡੀਆਂ ਤੋਂ ਵੱਡੀਆਂ ਕੋਰਟਾਂ ਸਾਰੀਆਂ ਉਹਨਾਂ ਨੇ ਕਿਸੇ ਨੇ ਵੀ ਐ ਮਤਲਬ ਕਿ ਵੀ ਜਿਹੜਾ ਸਾਰਾ ਕੁਛ ਉਹਦਾ ਵਿਰੋਧ ਚੱਲਦਾ ਰਿਹਾ ਐਸ ਆਈ ਆਰ ਦਾ ਹੋਰ ਸਾਰਿਆਂ ਦਾ ਕਿਸੇ ਨੇ ਕਿਸੇ ਸਾਈਡ ਤੇ ਬਾਹ ਨਹੀਂ ਫੜੀ ਨਾ ਕੋਰਟਾਂ ਦੇ ਵੱਲੋਂ ਵੀ ਕੋਈ ਰਿਲੀਫ ਮਿਲੀ ਟੌਪ ਕੋਰਟ ਵੱਲੋਂ ਵੀ ਨਹੀਂ ਮਿਲੀ ਤੇ ਨਾ ਥੱਲੇ ਤੱਕ ਵੀ ਕਿਤੇ ਨਹੀਂ ਮਿਲੀ ਫਿਰ ਇਮੀਡੀਏਟਲੀ ਆਉਣ ਸਾਰ ਸਾਰੇ ਉਹ ਬਦਲਤੇ ਤੁਸੀਂ ਉਹਦਾ ਜਿਹੜਾ ਚੀਫ ਸੈਕਟਰੀ ਤੇ ਹੋਰ ਡੀ ਜੀ ਪੀ ਸਾਰੇ ਇੱਕਦਮ ਇਲੈਕਸ਼ਨ ਅਨਾਊਂਸ ਹੋਣ ਸਾਰ ਤੁਸੀਂ ਬਦਲਤੇ ਸਾਰਾ ਤੇ ਕਿਸੇ ਦੀ ਗੱਲ ਨਹੀਂ ਸੁਣੀ ਗਈ ਇਹ ਸਾਰਾ ਕੁਛ ਹੋਇਆ ਇਸ ਕਰਕੇ ਇਹ ਤੰਤਰ ਦਾ ਜਿਹੜਾ ਐਡਾ ਸਿੱਧੀ ਜ਼ਿਆਦਾ ਸਰਕਾਰੀ ਤੰਤਰ ਦਾ ਜਿਹੜਾ ਇਸ ਕਿਸਮ ਦਾ ਬੋਲਬਾਲਾ ਉੱਥੇ ਹੋਇਆ ਤੇ ਜਦ ਫਿਲਹਾਲ ਅਸੀਂ ਇਹ ਬਚਤ ਰੱਖਦੇ ਹਾਂ ਕਿ ਕਿੰਨੀ ਦਖਲਅੰਦਾਜ਼ੀ ਆ ਸਾਨੂੰ ਨਹੀਂ ਪਤਾ ਪਰ ਬੋਲਬਾਲਾ ਸਾਰਾ ਉਹਨਾਂ ਦਾ ਸੀ ਉੱਥੇ ਔਰ ਥ੍ਰੈਟ ਵੀ ਕਰਨ ਗਏ ਜਿਹਦੇ ਸੋਸ਼ਲ ਮੀਡੀਆ ਤੇ ਆਇਆ ਵੀ ਆ ਵੀ ਇੱਕ ਅਜੇ ਸ਼ਰਮਾ ਉੱਥੋਂ ਦੇ ਆਈ ਪੀ ਐਸ ਜਾਂਦਾ ਉਸੇ ਤਾਂ ਓਪਨ ਉਹਦਾ ਬੜੇ ਦਿਨ ਚੱਲਦਾ ਰਿਹਾ ਜੇ ਸਾਰਾ ਉਹਨੇ ਕਿਹਾ ਇੱਕ ਤਾਂ ਇਹ ਹੈ ਸਾਰੀ ਕੁਛ ਇਸ ਕਰਕੇ ਬੜੀ ਕੰਪਲੈਕਸ ਹਿਸਟਰੀ ਆ ਸਾਰੀ ਇਹਦੇ ਵਿੱਚ ਜਿਹੜੇ ਬੀਜੇਪੀ ਦੀ ਜੋ ਭਾਵੇਂ ਪੈਰ ਨਹੀਂ ਸੀ ਲੱਗੇ ਪਰ ਬੀਜੇਪੀ ਦਾ ਇੱਕ ਐਲੀਮੈਂਟ ਇੱਥੇ ਹੀ ਖੜਾ ਹੋਇਆ ਸੀਗਾ ਸਾਰਾ ਬੈਂਕਮ ਚੈਟਰਜੀ ਵਾਲ ਤੋਂ ਲੈ ਕੇ ਹੁਣ ਤੱਕ ਦਾ ਉਹ ਖੜਾ ਸੀ ਇੱਥੇ ਸਾਰਾ ਤੇ ਸ਼ਾਮ ਪ੍ਰਸ਼ਾਦ ਮੁਖਰਜੀ ਵੀ ਉਸੇ ਲਾਈਨ ਦਾ ਉਸੇ ਆਈਡੀਓਲੋਜੀ ਦਾ ਹੁਣ ਦੂਜੇ ਪਾਸੇ ਰਹਿ ਗਿਆ ਵੀ ਇਹ ਸਾਰਾ ਜਿਹੜਾ ਤਾਮਿਲਨਾਡੂ ਦੇ ਵਿੱਚ ਬੇਸਿਕਲੀ ਕੋਈ ਤਬਦੀਲੀ ਨਹੀਂ ਆਈ ਤੁਸੀਂ ਉਹਦਾ ਜਿਹੜਾ ਵਿਜੇ ਹੈ ਐਕਟਰ ਹੈ ਜਿਹੜਾ ਹੈਡ ਹੈ ਪਾਪਾ ਉਹਦਾ ਸੁਣ ਕੇ ਦੇਖੋ ਕਹਿੰਦਾ ਵੀ ਗਵਰਨਰ ਨਹੀਂ ਚਾਹੀਦਾ ਸਾਡਾ ਡਾਇਰੈਕਟ ਰੂਲ ਚਾਹੀਦਾ ਅਸੀਂ ਸੋਸ਼ਲ ਜਸਟਿਸ ਕਿਸੇ ਥਾਂ ਉੱਤੇ ਇੰਡੀਆ ਦੇ ਵਿੱਚ ਸੋਸ਼ਲ ਜਸਟਿਸ ਦੀ ਗੱਲ ਨਹੀਂ ਹੁੰਦੀ ਅਕਾਲੀ ਪਾਰਟੀ ਤੋਂ ਅਸੀਂ ਉਮੀਦ ਕਰਦੇ ਹੁੰਦੇ ਹਾਂ ਵੀ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਆ ਵੀ ਸੋਸ਼ਲ ਜਸਟਿਸ ਇੱਥੇ ਨਾ ਹੀ ਲਿਆ ਜਾਵੇ ਇਹ ਜਾਣਦੇ ਤੱਕ ਵੀ ਨਹੀਂ ਸੋਸ਼ਲ ਜਸਟਿਸ ਹੈ ਕੀ ਹੈ ਉੱਥੇ ਸੋਸ਼ਲ ਜਸਟਿਸ ਦੀ ਨਾਲ ਗੱਲ ਹੁੰਦੀ ਹੈ ਸੋਸ਼ਲ ਜਸਟਿਸ ਹੈ ਫਿਰ ਉਹਨੇ ਸਾਰੀਆਂ ਕੁਛ ਤਕਰੀਬਨ ਉਹ ਡੀਐਮਕੇ ਤੋਂ ਕਿਸੇ ਗੱਲ ਚ ਪਿੱਛੇ ਨਹੀਂ ਸਾਡੇ ਪੰਜਾਬ ਨਾਲੋਂ ਇਹ ਡਿਫਰੈਂਸ ਹੈ ਵੀ ਸਾਡੇ ਆਮ ਆਦਮੀ ਪਾਰਟੀ ਆਈ ਕੋਈ ਏਜੰਡਾ ਨਹੀਂ ਸੀ ਕਲੀਨ ਗਵਰਨਮੈਂਟ ਲੈਵਾਂ ਕਿਉਂ ਉਹਨਾਂ ਨੇ ਸਪੈਲ ਆਊਟ ਕੀਤਾ ਆਪਦਾ ਏਜੰਡਾ ਪੋਲੀਟੀਕਲ ਸਾਰਾ ਇਸ ਕਰਕੇ ਡੀਐਮਕੇ ਤੋਂ ਕੋਈ ਓਰੀਜਨਲਿਜ਼ਮ ਚ ਪਿੱਛੇ ਨਹੀਂ ਉਹ ਅੱਗੇ ਹੀ ਆ ਦੋ ਚਾਰ ਬਾਕੀ ਇਹ ਵੀ ਬਦਨਾਮ ਹੋ ਗਏ ਸੀ ਜ਼ਿਆਦੇ ਇਹ ਡੀਐਮਕੇ ਦਾ ਕਾਫੀ ਦੇਰ ਦਾ ਰੂਲ ਕਰਕੇ ਕਰਪਸ਼ਨ ਤਾਂ ਹੁੰਦੀ ਹੀ ਆ ਸਾਰੇ ਥਾਵਾਂ ਤੇ ਇੱਥੇ ਉਹ ਕਰਪਸ਼ਨ ਕਰਕੇ ਫਿਰ ਲੋਕ ਥੋੜੇ ਜਿਹੇ ਅੱਕੇ ਪਏ ਸੀ ਇਨਕੰਬੈਂਸੀ ਵੀ ਸੀ ਦੋ ਤਿੰਨ ਗੱਲਾਂ ਰਲ ਗਈਆਂ ਤੇ ਇਸ ਕਰਕੇ ਫਿਰ ਇਹ ਉਹ ਟੀਐਮਸੀ ਜਿਹੜਾ ਟੀਵੀਕੇ ਹੈ ਸ਼ਾਇਦ ਉਹਦਾ ਕੀ ਹੈ ਪੂਰਾ ਤੇ ਉਹ ਜਿੱਤੇ ਆ ਇਹ ਤਾਂ ਬਿਲਕੁਲ ਕਲੀਅਰ ਲੱਗਦਾ ਵੀ ਲੋਕ ਕਲੀਨ ਥੋੜੀ ਜਿਹੀ ਗਵਰਨਮੈਂਟ ਚਾਹੁੰਦੇ ਸੀਗੇ ਤੇ ਇਹ ਗੱਲ ਹੋਈ ਆ ਬਾਕੀ ਪੋਲੀਟੀਕਲ ਲੈਵਲ ਉੱਤੇ ਕੋਈ ਡਿਫਰੈਂਸ ਨਹੀਂ ਹੈ ਪਹਿਲੇ ਨਾਲੋਂ ਜ਼ਿਆਦਾ ਸਮਾਂ ਤੋਂ ਉਦੋਂ ਇੱਕ ਅੱਧਾ ਸਟੈਪ ਅੱਗੇ ਆ ਗਵਰਨਰ ਦਾ ਸਿੱਧਾ ਨਾਂ ਨਹੀਂ ਸੀ ਲਿਆ ਐਜੂਕੇਸ਼ਨ ਦਾ ਸਿੱਧਾ ਨਾਂ ਲਿਆ ਨੀਟ ਦਾ ਸਿੱਧਾ ਉਹਨਾਂ ਦੇ ਐਜੂਕੇਸ਼ਨ ਦੇ ਨੀਟ ਨਹੀਂ ਅਸੀਂ ਮੰਨਣੀ ਕੋਈ ਚੀਜ਼ ਇਹੋ ਜਿਹੀ ਜਿਹੜੀ ਪਹਿਲਾਂ ਡੀਐਮਕੇ ਨੇ ਖੜੀ ਕੀਤਾ ਉਹਨਾਂ ਦੇ ਏਜੰਡੇ ਚ ਹੈ ਤੇ ਇਸ ਕਰਕੇ ਇਹ ਸਾਰਾ ਹੈ ਦੂਜਾ ਰਹਿ ਗਿਆ ਆਪਣਾ ਕੇਰਲਾ ਦਾ ਆਪਾਂ ਨੂੰ ਪਤਾ ਹੀ ਹੈ ਵੀ ਉਹ ਇਹ ਵੀ ਉਹਨਾਂ ਦੀ ਖਤਮ ਹੋ ਗਿਆ ਲੈ ਹੁਣ ਲੈਫਟ ਦੀ ਕਿਤੇ ਕੋਈ ਰੂਲਿੰਗ ਨਹੀਂ ਹੈ ਇਸ ਲੈਵਲ ਦੀ ਤੇ ਲੈਫਟ ਸਾਰਾ ਕੁਛ ਆਪਦਾ ਗੁਆ ਦੀਏ ਕਹਿ ਦੀਏ ਜਾਂ ਇਰੈਲੀਵੈਂਟ ਗੁਆ ਨਾਲੋਂ ਜ਼ਿਆਦਾ ਸ਼ਬਦ ਹੈ ਠੀਕ ਹੈ ਵੀ ਇਰੈਲੀਵੈਂਟ ਹੋ ਗਏ ਪੋਲੀਟੀਕਲ ਸਿਚੁਏਸ਼ਨ ਦੇ ਮੁਤਾਬਕ ਕਿਉਂਕਿ ਉਹਨਾਂ

0: ਉਹਨਾਂ ਦਾ ਜਿਹੜਾ ਸੈਂਟਰਲਾਈਜੇਸ਼ਨ ਲੈਫਟ ਦੀ ਵੀ ਜਿਹੜੀਆਂ ਪਾਰਟੀਆਂ ਦੀ ਆਲਮੋਸਟ ਸੈਂਟਰਲਾਈਜੇਸ਼ਨ ਦੇ ਹੱਕ ਸੀ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਦਾ ਰਿਹਾ ਬਿਹੇਵੀਅਰ ਉਹ ਸੀਗਾ ਵੀ ਇਹਦੇ ਜਿਹੜਾ ਪੰਜਾਬ ਵਿੱਚ ਉਹਨਾਂ ਨੇ ਐਕਟ ਕੀਤਾ ਉਹ ਸੈਂਟਰਲਾਈਜੇਸ਼ਨ ਦੇ ਹੱਕ ਚ ਕੀਤਾ ਤੇ ਇਸ ਕਰਕੇ ਫਿਰ ਉਹ ਸੈਂਟਰਲਾਈਜੇਸ਼ਨ ਤੇ ਬੀਜੇਪੀ ਦੇ ਬੰਦਿਆਂ ਨੂੰ ਪੋਲੀਟੀਕਲੀ ਆਪਸੀ ਤਾਲਮੇਲ ਦਾ ਕੋਈ ਫਰਕ ਨਹੀਂ ਪੈਂਦਾ ਪੈ ਇਸ ਕਰਕੇ ਉਹਨਾਂ ਨੂੰ ਆਲਮੋਸਟ ਸੇਮ ਸੀ ਤੇ ਇਸ ਕਰਕੇ ਸਾਰਾ ਆਸਾਮ ਦੇ ਵਿੱਚ ਜ਼ਰੂਰ ਹੈ ਵੀ ਆਸਾਮ ਦੇ ਵਿੱਚ ਕਾਂਗਰਸ ਦਾ ਵੀ ਇਸੇ ਕਿਸਮ ਦਾ ਰੋਲ ਰਿਹਾ ਹੈਗਾ ਜਿਹੜਾ ਇਸ ਕਿਸਮ ਦਾ ਸੀ ਦੇਖੋ ਬਹੁਤੇ ਥਾਵਾਂ ਤੇ ਕਾਂਗਰਸ ਨੇ ਖੁਦ ਹਿੰਦੂਤਵ ਵਾਲੀ ਥੋੜੀ ਜਿਹੀ ਪੋਲਿਟਿਕਸ ਸੌਫਟ ਸੂਫਟ ਜੀ ਖੇਡੀ ਹੈ ਜਿਹਦੇ ਵਿੱਚ ਉਹ ਸਾਰੀਆਂ ਗੱਲਾਂ ਨੇ ਜਨਮ ਲਿਆ ਵਾ
1: ਸਰਦਾਰ ਅਮੀਰ ਸਿੰਘ ਜੀ ਹੁਣ ਇਹ ਨਤੀਜੇ ਤਾਂ ਤੈਅ ਹੋ ਗਏ ਜੋ ਹੋਣੇ ਆ ਪਰ ਇਹਨਾਂ ਨਤੀਜਿਆਂ ਦੇ ਹਿਸਾਬ ਨਾਲ ਪੰਜਾਬ ਦੀ 227 ਦੀ ਇਬਾਰਤ ਲਿਖੀ ਜਾ ਰਹੀ ਹੈ ਇੱਕ ਪਾਸੇ ਕਹਿੰਦੇ ਕਿ ਬੀਜੇਪੀ ਬਾਗੋ ਬਾਗ ਹੈ ਕਿ ਹਾਂ ਹੁਣ ਤਾਂ ਅਸੀਂ ਸਿੱਧੇ ਹੀ ਆ ਜਾਵਾਂਗੇ ਜੀ ਆਏ ਖੜੇ ਹਾਂ ਅਸੀਂ ਤਾਂ ਉਹਨਾਂ ਨੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਉੱਥੇ ਜਿਹੜੀਆਂ ਗੱਠਜੋੜ ਦੀਆਂ ਵੀਦਾ ਕਰੀ ਬੈਠੇ ਸੀ ਕਹਿੰਦੇ ਉਹਨਾਂ ਦੇ ਘੜਿਓਂ ਪਾਣੀ ਪੈ ਗਿਆ ਤੇ ਇੱਧਰ ਆਮ ਆਦਮੀ ਪਾਰਟੀ ਤੋਂ ਲੈ ਕੇ ਕਾਂਗਰਸ ਨੂੰ ਕਹਿੰਦੇ ਫਿਕਰ ਪੈ ਗਿਆ ਕਿ ਸਾਡੇ ਲੀਡਰ ਛੱਡ ਛੱਡ ਕੇ ਨਾ ਭੱਜ ਲੈਣ ਇਹਨਾਂ ਪੱਛਮੀ ਬੰਗਾਲ ਦੇ ਨਤੀਜਿਆਂ ਦਾ ਪੰਜਾਬ ਤੇ ਅਸਰ
2: ਬਿਲਕੁਲ ਸਾਰੇ ਕਿਤੇ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਤਾਂ ਹੁੰਦੀ ਉਹ ਹਮੇਸ਼ਾ ਜਿਹੜੀ ਪਾਰਟੀ ਜਿੱਤ ਜਾਂਦੀ ਹੈ ਉਹ ਕੜੀ ਜੋੜਨ ਦੀ ਟਰਾਈ ਕਰਦੀ ਹੈ ਕਿਤੇ ਨਾ ਕਿਤੇ ਜਦੋਂ ਅਮਿਤ ਸ਼ਾਹ ਆਏ ਸੀ ਉਹਨਾਂ ਨੇ ਇੱਥੇ ਆ ਕੇ ਇਹ ਕਿਹਾ ਕਿ ਹੁਣ 19% ਵੋਟ ਸਾਨੂੰ ਮਿਲ ਗਈ ਜਿੱਥੇ ਸਾਨੂੰ 19% ਮਿਲ ਜਾਂਦੀ ਹੈ ਉੱਥੇ ਸਮਝ ਲਓ ਸਾਡੀ ਅਗਲੀ ਸਰਕਾਰ ਪੱਕੀ ਹੋ ਜਾਂਦੀ ਹੈ ਤੇ ਅਸੀਂ ਤਾਂ ਪੰਜਾਬ ਚ ਆਏ ਜੀ ਕੁਝ ਇਹੋ ਜਿਹੇ ਬੰਦੇ ਨੇ ਸਾਡੇ ਜਿਹੜੇ ਬੜੀ ਦੇਰ ਤੋਂ ਸੱਤਾ ਦੀ ਖਾਹਿਸ਼ ਚ ਬੈਠੇ ਨੇ ਕਿਧਰੇ ਹੋਰ ਨਹੀਂ ਮਿਲੀ ਤੇ ਉਹ ਬੀਜੇਪੀ ਚ ਜਾ ਰਹੇ ਨੇ ਉਹ ਥੋੜੇ ਜਿਹੇ ਜ਼ਿਆਦਾ ਐਕਟਿਵ ਨੇ ਮੇਰੇ ਖਿਆਲ ਹੈ ਮੈਨੂੰ ਲੱਗਦਾ ਸੀ ਜਿਵੇਂ ਜਾਖੜੋਂ ਨੀ ਥੋੜਾ ਜਿਹਾ ਨਵੇਂ ਤੁਲੇ ਬਾਲਡਾਂ ਚ ਕਹਿ ਰਹੇ ਸੀ ਕੋਈ ਚੀਜ਼ਾਂ ਤੇ ਜਿਹੜੇ ਦੂਜੇ ਨਵੇਂ ਨਵੇਂ ਗਏ ਨੇ ਹੋਰ ਉਹ ਥੋੜੇ ਜ਼ਿਆਦਾ ਹੀ ਉਤਸ਼ਾਹ ਨੇ ਵੀ ਲੈ ਹੁਣ ਤਾਂ ਹੋ ਗਿਆ ਜੀ ਆਪਾਂ ਪੰਜਾਬ ਦੇ ਵਿੱਚ ਚਲੇ ਗਏ ਪਰ ਸਵਾਲ ਇਹ ਹੈ ਕਿ ਹਰ ਸਟੇਟ ਦਾ ਆਪਣਾ ਇੱਕ ਨੇਚਰ ਹੁੰਦੀ ਹੈ ਆਪਣੀ ਇੱਕ ਵਿਰਾਸਤ ਹੁੰਦੀ ਹੈ ਇੱਕ ਬਾਕੀ ਉਹਨਾਂ ਸੱਜਣਾਂ ਨੂੰ ਪਤਾ ਹੋਣਾ ਚਾਹੀਦਾ ਕਿ ਅੰਗਰੇਜ਼ ਭਾਰਤ ਚ ਆਏ ਸੀਗੇ ਬੰਗਾਲ ਦੇ ਰਾਹੀਂ ਆਏ ਸੀ ਕਲਕੱਤੇ ਰਾਹੀਂ 100 ਸਾਲ ਲੱਗ ਗਿਆ ਸੀ ਪੰਜਾਬ ਤੱਕ ਪਹੁੰਚਣ ਦੇ ਲਈ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਉਦੋਂ ਬਾਅਦ ਸੰਧੀ ਤੋਂ ਬਾਅਦ ਮਾਰ ਕੇ ਅੰਦਰੋਂ ਗੜਬੜ ਹੋਈ ਸੀ ਹੁਣ ਪੰਜਾਬੀਆਂ ਨੇ ਤਾਂ ਇਹ ਦੇਖਣਾ ਕਿ ਡੋਗਰਿਆਂ ਦਾ ਰੋਲ ਕਿੰਨਿਆਂ ਨੇ ਨਿਭਾਉਣਾ ਹੈ ਤੇ ਉਦੋਂ ਬਾਅਦ ਫਿਰ ਵੀ 10 ਸਾਲ ਲੱਗ ਗਏ ਸੀ ਪੰਜਾਬ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ 10 ਸਾਲ ਲੜਦਾ ਰਿਹਾ ਅੰਗਰੇਜ਼ ਨਹੀਂ ਸੀ ਆਏ ਉਸ ਸਾਰੇ ਮਾਮਲੇ ਚ ਇੱਕ ਕਰੈਕਟਰ ਹੁੰਦਾ ਹੈ ਕਮਿਊਨਿਟੀ ਦਾ ਤੇ ਬਾਕੀ ਜਗ੍ਹਾ ਦੂਜੀ ਗੱਲ ਬੰਗਾਲ ਦੇ ਵਿੱਚ ਹਿੰਦੂਤਵ ਦਾ ਇੱਕ ਐਂਗਲ ਹੈ ਹਿੰਦੂ ਮਹਾਸਭਾ ਉੱਥੇ ਬਣੀ ਜਨਸੰਘ ਦੇ ਸੰਸਥਾਪਕ ਉੱਥੇ ਸੀ ਬਾਕੀ ਚੀਜ਼ਾਂ ਸੀ ਬੰਗਾਲ ਦੀ ਵੰਡ ਜਿਹੜੀ ਹੋਈ ਖਿਲਾਫਤ ਅੰਦੋਲਨ ਉੱਥੇ ਹੋਇਆ ਜਿਹੜੇ ਆਜ਼ਾਦੀ ਤੋਂ ਪਹਿਲਾਂ ਵੀ ਜਿਹੜੇ ਬਖਰੇਵੇਂ ਨੇ ਜਿਹੜੇ ਉਸ ਸਾਰੇ ਮਾਮਲੇ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਅਲੱਗ ਕਰਦੀਆਂ ਨੇ ਪੰਜਾਬ ਨੂੰ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਸਰਬੱਤ ਦੇ ਭਲੇ ਦਾ ਕੰਸੈਪਟ ਗੂੰਜਿਆ ਹਮੇਸ਼ਾ ਇੱਥੇ ਸ਼ਾਹ ਮੁਹੰਮਦ ਲਿਖਦਾ ਸੀ ਕਿ ਇੱਥੇ ਤੀਸਰੀ ਜਾਤ ਨਹੀਂ ਸੀ ਕਦੇ ਆਈ ਅੰਗਰੇਜ਼ ਆਏ ਨੇ ਤੀਸਰੀ ਜਾਤ ਦੇ ਤੌਰ ਤੇ ਜਿਹਨਾਂ ਨੇ ਵੰਡ ਪਾਈ ਤੇ ਜਿਹਨਾਂ ਨੇ ਇਹ ਗੱਲਾਂ ਕੀਤੀਆਂ ਇਸ ਸਾਰੇ ਮਾਮਲੇ ਦੇ ਵਿੱਚ ਇਸ ਕਰਕੇ ਉਹ ਜਿਹੜਾ ਇੱਕ ਕਲਚਰ ਤੇ ਹੋਗਾ ਉਹ ਤੇ ਥੋੜਾ ਜਿਹਾ ਔਖਾ ਕੰਮ ਹੈ ਮੈਂ ਨਹੀਂ ਕਹਿੰਦਾ ਕਿ ਉਹ ਆਏ ਨਹੀਂ ਹੋ ਸਕਦੇ ਬਾਕੀ ਨੇ ਪਰ ਜੇਕਰ ਹੁਣ ਡੋਗਰੇ ਜ਼ਿਆਦਾ ਹੀ ਸਫਲ ਹੋ ਜਾਣ ਤਾਂ ਟੈਂਪਰੇਰੀ ਹੋ ਵੀ ਸਕਦਾ ਪਰ ਵਿਚਾਰ ਦੇ ਬਖਰੇਵਿਆਂ ਦੀ ਜਿਹੜੀ ਮੈਂ ਗੱਲ ਕਰਦਾ ਕਿ ਦੂਜੀ ਗੱਲ ਜਿਹੜੇ ਸਾਡੇ ਰੀਜਨਲ ਗਰੁੱਪਾਂ ਦੇ ਬੰਦੇ ਨੇ ਜੇ ਉਹ ਸਰੈਂਡਰ ਕਰ ਗਏ ਪੰਜਾਬ ਦੀ ਜੇ ਰੀਜਨਲ ਪਾਰਟੀ ਮਮਤਾ ਜੀ ਤੇ ਲੜਦੀ ਦਿਖਦੀ ਨਾ ਇੱਥੇ ਤਾਂ ਫਿਰ ਤਾਂ ਮਤਲਬ ਹੀ ਨਹੀਂ ਸੀ ਮੇਰੇ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਸੀਗਾ ਤੇ ਜਦੋਂ ਉਹ ਛੱਡਦੀ ਹੈ ਉਹ ਆਪਣੇ ਆਪ ਨੂੰ ਉੱਪਰ ਬਦਾਲੀ ਪ੍ਰਾਈਡ ਜਾਂ ਪੰਜਾਬੀ ਪ੍ਰਾਈਡ ਜਾਂ ਪੰਥ ਔਰ ਪੰਜਾਬ ਦੇ ਜਿਹੜਾ ਕੰਸੈਪਟ ਛੱਡ ਕੇ ਜੋ ਤੁਸੀਂ ਸੜਕਾਂ ਬਣਾਉਣੀਆਂ ਪੁਲ ਬਣਾਉਣੇ ਇਕੱਲੇ ਇੰਨੇ ਨੂੰ ਹੀ ਡਿਵੈਲਪਮੈਂਟ ਦਾ ਮਾਡਲ ਦੇਖ ਲੈਂਦੇ ਹੋ ਤਾਂ ਤੁਹਾਡੇ ਕੋਲ ਲੜਨਾਈ ਲੜਨ ਲਈ ਇੱਕ ਅਲੱਗ ਜਜ਼ਬਾ ਨਹੀਂ ਰਹਿੰਦਾ ਅਲੱਗ ਟਾਈਪ ਦਾ ਕੰਮ ਨਹੀਂ ਰਹਿੰਦਾ ਉਸ ਮਾਮਲੇ ਦੇ ਵਿੱਚ ਇਸ ਲਈ ਉਹ ਕਿਹੜਾ ਗਰੁੱਪ ਹੋਏਗਾ ਕਿਹੜੀ ਪਾਰਟੀ ਹੋਏਗੀ ਜਿਹੜੀ ਪੰਜਾਬ ਦੇ ਉਸ ਪ੍ਰਾਈਡ ਨੂੰ ਅੱਗੇ ਲੈ ਕੇ ਤੁਰੇਗੀ ਜਾਂ ਜਿਹੜੀਆਂ ਇੱਥੋਂ ਦੀਆਂ ਬੇਸਿਕ ਜਿਹੜੀਆਂ ਲੋੜਾਂ ਨੇ ਬੁਨਿਆਦੀ ਲੋੜਾਂ ਨੇ ਉਹਨਾਂ ਨੂੰ ਅੱਗੇ ਲੈ ਕੇ ਕੋਈ ਤੁਰਨ ਦੀ ਜਿਹੜਾ ਕੁਐਸਚਨ ਹੈ ਕਿ ਪੰਜਾਬ ਦੇ ਵਿੱਚ ਤਾਂ ਨਾ ਤਾਂ ਹਿੰਦੂ ਮੁਸਲਿਮ ਹੋ ਸਕਣਾ ਪੰਜਾਬ ਦੇ ਵਿੱਚ ਕਿਉਂਕਿ ਇੱਥੇ ਦਾ ਪ੍ਰੋਫਾਈਲ ਹੀ ਉਹ ਹੈ ਨਹੀਂ ਕਿ ਹਿੰਦੂ ਸਿੱਖ ਬਣਾ ਕੇ ਬੀਜੇਪੀ ਆਏਗੀ ਅਜੇ ਤੱਕ ਬੀਜੇਪੀ ਉਹ ਵੀ ਨਹੀਂ ਕਰ ਪਾ ਰਹੀ ਉਹ ਹੋਣਾ ਨੀ ਕਿਉਂਕਿ ਬੀਜੇਪੀ ਇਹੀ ਕਹਿ ਰਹੀ ਹੈ ਵੀ ਸਿੱਖ ਵੀ ਸਾਡੇ ਹੀ ਨੇ ਇਹਨਾਂ ਚੋਂ ਅੱਧੇ ਨਾਲ ਲਿਜਾ ਕੇ ਆਪਾਂ ਕੁਛ ਕਰੀਏ ਇਸ ਲਈ ਉਹ ਫੰਡਾ ਜਿਹੜਾ ਫੰਡਾ ਉੱਥੇ ਚੱਲਦਾ ਕੇਵਲ ਉਹਨਾਂ ਤਾਂ ਨਹੀਂ ਚੱਲਣਾ ਹਾਂ ਪੰਜਾਬ ਦੇ ਵਿੱਚ ਏਜੰਸੀ ਪੈਟਰਨ ਚੱਲ ਸਕਦਾ ਈਡੀ ਭੇਜੀ ਜਾ ਸਕਦੀ ਹੈ ਸੀਬੀਆਈ ਆ

ਸਕਦੀ ਹੈ, ਪੈਰਾਮਿਲਟਰੀ ਫੋਰਸਾਂ ਲਾਈਆਂ ਜਾ ਸਕਦੀਆਂ ਨੇ, ਕਿਹਦੇ ਤੇ NSA ਲਾਉਣਾ, ਕਿਹਦੇ ਤੇ ਨਹੀਂ ਲਾਉਣਾ, ਡਿਬਰੂਗੜ੍ਹ ਤੋਂ ਕਦੋਂ ਛੱਡਣਾ ਨਹੀਂ ਛੱਡਣਾ, ਇਹ ਡਿਸਾਈਡ ਉਹ ਕਰਨਗੇ, ਕਰ ਸਕਦੇ ਨੇ। ਇਹ ਸਾਰੇ ਰੋਲ ਪੰਜਾਬ ਦੇ ਵਿੱਚ ਵੀ ਕੀਤੇ ਜਾਣਗੇ, ਹਮੇਸ਼ਾ ਹੀ ਜਿਹੜੀਆਂ ਵੀ ਗਵਰਨਮੈਂਟਾਂ ਅੱਗੇ ਤੋਂ ਅੱਗੇ ਕਰਦੀਆਂ ਨੇ। ਇਦੋਂ ਪਹਿਲਾਂ ਵੀ ਜੇ ਪੁਰਾਣੀ ਹਿਸਟਰੀ ਦੇਖੀਏ ਪੰਜਾਬ ਦੀ, ਤਾਂ ਹਿਸਟੋਰੀਕਲੀ ਜਦੋਂ ਪੰਜਾਬ ਲੜਦਾ ਸੀ ਅਨੰਦਪੁਰ ਸਾਹਿਬ ਦੇ ਮਤੇ ਤੇ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ, ਚੰਡੀਗੜ੍ਹ ਨੂੰ ਲੈ ਕੇ, ਉਦੋਂ 356 ਲੱਗਦੀ ਸੀ, ਉਦੋਂ ਕਾਂਗਰਸ ਸੀ ਨੈਸ਼ਨਲ ਲੈਵਲ ਦੇ ਉੱਤੇ। ਤੇ ਜਦੋਂ ਹੁਣ ਉਦੋਂ ਬਾਅਦ ਸੈਂਟਰਲਾਈਜੇਸ਼ਨ ਬੇਹੱਦ ਵੱਧ ਗਈ ਹੈ, ਪਹਿਲਾਂ ਕਿਸੇ ਵੀ ਸਮੇਂ ਨਾਲੋਂ ਵੱਧ ਗਈ ਹੈ, GST ਦੇ ਤੌਰ ਤੇ, ਬਾਕੀ ਹੁਣ ਮੈਨੂੰ ਤਾਂ ਲੱਗਦਾ ਕਿ BJP ਜਾਂ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਨੇ ਉਹ ਜ਼ਬਰਦਸਤੀ ਵੈਸੇ ਕਰ ਰਹੀਆਂ ਨੇ, ਉਹ ਕਹਿ ਰਹੀਆਂ ਨੇ ਮੇਰਾ ਰਾਜ ਆ, ਜਿੱਦਾਂ ਤੁਹਾਡਾ ਹੀ ਰਾਜ ਹੈ ਡਾਇਰੈਕਟਲੀ ਭਾਈ ਸਾਹਿਬ, ਹੁਣ ਵੀ ਕਿਹੜੀ ਸਰਕਾਰ ਚੀਕਦੀ ਹੈ ਕਿ ਭਗਵੰਤ ਮਾਨ ਜਾ ਕੇ ਉੱਥੇ ਖੜਦਾ ਧਰਨਾ ਦੇ ਰਿਹਾ, ਤਮਿਲਨਾਡੂ ਦੀ ਤਰ੍ਹਾਂ ਉਹ ਦਮ ਨਾਲ ਚੈਲੰਜ ਕਰ ਰਿਹਾ, ਮਮਤਾ ਦੀ ਤਰ੍ਹਾਂ ਜੂਨੀਅਰ ਗਵਰਨਮੈਂਟ ਨੂੰ ਕੌਣ ਕਰ ਰਿਹਾ ਪੰਜਾਬ ਚੈਲੰਜ, ਇਹੋ ਜਿਹਾ ਕੌਣ ਬੰਦਾ ਹੈ ਜਿਹੜੀ ਲੀਡਰਸ਼ਿਪ ਜਾਂ ਜਿਹੜੀ ਪਾਰਟੀ ਜਿਹੜੀ ਇਹ ਖੜ ਕੇ ਗੱਲ ਕਰਦੀ ਹੋਵੇ ਕਿ ਅਸੀਂ ਸੜਕ ਦੀ ਲੜਾਈ ਇਸ ਲਈ ਲੜਨੀ ਹੈ। ਹੁਣ ਰੌਲਾ ਇਹ ਹੈ ਕਿ ਸਾਡੀਆਂ ਪਾਰਟੀਆਂ ਦੇ ਵਿੱਚ ਤਾਂ ਜਾਨ ਨਜ਼ਰ ਨਹੀਂ ਆ ਰਹੀ, ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਤੇ ਪਾਰਟੀਆਂ ਇਹ ਅਲੱਗ ਅਲੱਗ ਥਾਵਾਂ ਤੇ ਖੜੀਆਂ ਨੇ, ਦੋਨੇ ਇੱਕੋ ਮਾਈਂਡਸੈਟ ਦੀਆਂ ਨਹੀਂ ਹੈ। ਗਰਾਊਂਡ ਤੇ ਜਾਣ ਪਾਰਟੀਆਂ, ਜੇ ਵੀ ਪਿੰਡਾਂ ਚ ਜਿਹੜੀ ਸਿੱਖੀ ਦਾ ਇੱਕ ਕੰਸੈਪਟ ਹੈ, ਪਿੰਡਾਂ ਦੇ ਸਧਾਰਨ ਬੰਦੇ ਜਿਹੜੇ ਜਿਨ੍ਹਾਂ ਨੇ ਸਿੱਖੀ ਨੂੰ ਪੋਲਿਟਿਕਸ ਲਈ ਨਹੀਂ ਵਰਤਣਾ, ਆਪਣੇ ਮੁਫਾਦ ਲਈ ਨਹੀਂ ਵਰਤਣਾ, ਉਹ ਅਜੇ ਵੀ ਆਈਡਿਆਲੋਜੀਕਲੀ ਸੋਚਦੇ ਨੇ ਕਿ ਜੇ ਹਿੰਦੂਤਵ ਦਾ ਜਿਹੜਾ ਮੈਜੋਰਿਟੇਰੀਅਨ ਮਾਡਲ ਹੈ ਇਹ ਸਾਨੂੰ ਨਹੀਂ ਫਿੱਟ ਬੈਠੂਗਾ, ਉਹ ਉਹਨਾਂ ਦੇ ਦਿਮਾਗ ਦਾ ਹਿੱਸਾ ਹੈ। ਪੰਜਾਬ ਦਾ ਜਿਹੜਾ ਹਿੰਦੂ ਹੈ ਮੈਜੋਰਿਟੀ, ਉਹਨੂੰ ਇਹ ਲੱਗ ਰਿਹਾ ਫਿਲਹਾਲ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਕੌਮ ਕਲਚਰ ਹੈ, ਜਿਹੜਾ ਕੰਪੋਜਿਟ ਕਲਚਰ ਹੈ, ਤੇ ਜੇ ਇੱਕ ਹੁੰਦਾ ਤਾਂ ਕੱਲ ਨੂੰ ਟੈਨਸ਼ਨ ਚ ਰਹੂਗਾ ਕੋਈ ਵੀ ਜਿਹੜਾ ਮਰਜ਼ੀ ਹੋਵੇ, ਚਾਹੇ ਜਿਵੇਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਬਣਾ ਦਿੱਤਾ ਗਿਆ ਨਾ ਕਿ ਜੇ ਮੁਸਲਮਾਨਾਂ ਦਾ ਮਹੱਲਾ ਉੱਥੇ ਦੀ ਹਿੰਦੂ ਲੰਘਦਾ ਡਰਦਾ, ਜੇ ਹਿੰਦੂਆਂ ਦਾ ਮਹੱਲਾ ਉੱਥੇ ਦੀ ਮੁਸਲਮਾਨ ਲੰਘਦਾ ਡਰਦਾ। ਜੇਕਰ ਇਹ ਕਰਨਾ 47 ਤੋਂ ਬਾਅਦ ਕੇਵਲ ਪੰਜਾਬ ਇੱਕ ਅਪਵਾਦ ਹੈ ਜਿੱਥੇ ਕਮਿਊਨਲ ਦੰਗਾ ਕੋਈ ਨਹੀਂ ਹੋਇਆ, ਫਿਰਕੂ ਰਾਇਟਸ ਕੋਈ ਨਹੀਂ ਹੋਏ, ਦਰਬਾਰ ਸਾਹਿਬ ਤੇ ਵੀ ਹਮਲਾ ਕਰਕੇ ਦੇਖਿਆ, ਦਿੱਲੀ ਦੇ ਵਿੱਚ ਨਸਲਕੁਸ਼ੀ ਕਰਕੇ ਹੋ ਗਈ, ਜੇ ਇੰਨਾ ਜ਼ਿਆਦਾ ਤਾਂ ਨਹੀਂ ਤਾਂ ਫਿਰ ਕਮਿਊਨਿਟੀ ਅਗਲਾ ਕਹਿੰਦਾ ਜਿਹੜਾ ਟੱਕਰਦਾ, ਜਿਵੇਂ ਉਹਨਾਂ ਨੇ ਇਹ ਕਹਿ ਕੇ ਦਿੱਲੀ ਦੇ ਵਿੱਚ ਨਸਲ ਘਾਸ ਕਰੀ ਕਿ ਸਿੱਖ ਬਾਡੀ ਗਾਰਡਾਂ ਨੇ ਮਾਰਤੀ, ਸਾਰੇ ਸਿੱਖ ਦੋਸ਼ੀ ਬਣਾ ਕੇ ਤੁਸੀਂ ਦਰਕਰਾ ਗਲਾਂ ਚ ਟਾਇਰ ਪਾ ਕੇ ਸਾੜ ਰਹੇ ਹੋ, ਪਰ ਪੰਜਾਬ ਦੇ ਵਿੱਚ ਗੁਰੂ ਨਾਨਕ ਦਾ ਜਿਹੜਾ ਸਰਬੱਤ ਦੇ ਭਲੇ ਦਾ, ਜਾਂ ਜਿਹੜਾ ਕੇਵਲ ਦੋਸ਼ੀ ਨੂੰ ਪਿੰਨ ਪੁਆਇੰਟ ਕਰਨਾ, ਉਹਦੀ ਸਾਰੀ ਕਮਿਊਨਿਟੀ ਨੂੰ ਨੀ ਤੁਸੀਂ ਦਾਗੀ ਦਾਗਦਾਰ ਕਰ ਦੇਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਇੱਕ ਵਿਚਾਰਕ ਇੱਕ ਐਂਗਲ ਹੈ। ਸਾਡੇ ਲਈ ਕਮਜ਼ੋਰੀ ਕੇਵਲ ਇੱਕ ਹੈ ਕਿ ਸਾਡਾ ਜਿਹੜਾ ਪਲੱਸ ਪੁਆਇੰਟ ਹੈ ਸਾਡੀ ਵਿਚਾਰਧਾਰਾ ਦਾ, ਸਾਡੇ ਵਿਰਸੇ ਦਾ, ਸਾਡੇ ਬੋਲੀ ਦੇ ਸਵਾਲ ਨੇ, ਜਾਂ ਜਿਹੜਾ ਬੈਕਗਰਾਉਂਡ ਹੈ ਉਹਨੂੰ ਰੀਪ੍ਰਜੈਂਟ ਕਰਨ ਵਾਲੀ ਧਿਰ ਹੈ ਜੇ ਮੈਦਾਨ ਦੇ ਵਿੱਚ ਉਹੀ ਜੀ ਨਹੀਂ ਹੈ, ਜਿਹੜੀ ਰੀਅਲ ਸੈਂਸ ਦੇ ਵਿੱਚ ਤਿਆਗ ਤੇ ਕੁਰਬਾਨੀ ਕਰਕੇ ਉਧਰ ਨੂੰ ਤੁਰੇ ਕਿ ਅਸੀਂ ਪੰਜਾਬ ਨੂੰ ਬਿਹਤਰ ਬਣਾਉਣਾ। ਇਹ ਰੰਗਲੇ ਪੰਜਾਬ ਵਾਲੇ ਕਦ ਹੋਲੀ ਖੇਡਣ ਲੱਗ ਜਾਣ, ਦਾਗਦਾਰ ਕਰ ਦੇ, ਕੋਈ ਪਤਾ ਨਹੀਂ ਜਿੱਥੇ ਜਾ ਕੇ ਸਰੈਂਡਰ ਕਰ ਦੇਣ, ਬਾਕੀ ਕਦੇ ਕੋਈ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਣਾਉਣ ਆਇਆ, ਕਦੇ ਕੋਈ ਕੈਲੀਫੋਰਨੀਆ ਬਣਾਉਣ ਆਇਆ, ਕਦੇ ਕੋਈ ਕੁਝ ਬਣਾਉਣ ਆਇਆ, ਇਹ ਵੋਟਾਂ ਦੇ ਜੁਮਲੇ ਨੇ, ਕੁਝ ਨਾ ਬਣਾਓ ਉਸੇ ਪੰਜਾਬ ਦੇ ਵਿੱਚ ਜਿਹੜੀ ਉਹਦੀ ਪੁਰਾਣੀ ਵਿਰਾਸਤ ਹੈ ਜੇਕਰ ਉਹ ਕਾਇਮ ਰੱਖੀ ਜਾਵੇ। ਇਸ ਲਈ BJP ਦੇ ਵੀ ਜਿਹੜੇ ਦੋਸਤ ਪੰਜਾਬ ਦੇ ਵਿੱਚ ਨੇ ਉਹਨਾਂ ਨੂੰ ਇਹ ਸੋਚਣਾ ਪਏਗਾ, ਕੰਟਰੀ ਹੋਮੋਜੀਨੀਅਸ ਨਹੀਂ ਹੁੰਦਾ ਕੋਈ ਵੀ, ਡਬਲ ਇੰਜਣ ਦੀ ਸਰਕਾਰ ਦਾ ਸਲੋਗਨ ਐਂਟੀ ਇੰਡੀਆ ਇੱਕ ਟਾਈਪ ਦਾ, ਕਿਉਂ? ਕਿਉਂਕਿ ਇਹ ਇੰਡਸਟਰੀ ਨੂੰ ਚੈਲੰਜ ਕਰਦਾ ਹੈ, ਇਹ ਫੈਡਰਲਿਜ਼ਮ ਨੂੰ ਚੈਲੰਜ ਕਰਦਾ ਹੈ, ਫੈਡਰਲਿਜ਼ਮ ਨੂੰ ਚੈਲੰਜ ਇਸ ਕਰਕੇ ਕਰਦਾ ਹੈ ਕਿ ਉਹ ਵੰਨ ਸਮਰਥਾ ਇੰਨੀ ਹੈ, ਐਡੇ ਐਡੇ ਸਭਿਆਚਾਰ, ਇੰਨੇ ਕਲਚਰ, ਇੰਨੀਆਂ ਭਾਸ਼ਾਵਾਂ ਤੇ ਇੰਨੀਆਂ ਵਿਰਾਸਤਾਂ, ਇਸ ਲਈ ਉੱਥੇ ਉੱਥੇ ਜੇਕਰ ਲੋਕਾਂ ਨੂੰ ਮੌਕਾ ਮਿਲੂਗਾ ਉਹਨਾਂ ਦੀਆਂ ਪਛਾਣਾਂ, ਉਹਨਾਂ ਦੇ ਸ਼ਨਾਖਤਾਂ ਦਾ ਡਰ ਨਹੀਂ ਰਹੂਗਾ, ਉਹਨਾਂ ਨੂੰ ਲੱਗੂਗਾ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਇਸ ਕੰਟਰੀ ਚ, ਅਸੀਂ ਆਪਣੀ ਵਿਰਸੇ ਤੇ ਬੋਲੀ ਤੇ ਸਭਿਆਚਾਰ ਨੂੰ ਬਚਾ ਸਕਦੇ ਹਾਂ ਤੇ ਉਹਨਾਂ ਨੂੰ ਸਗੋਂ ਪ੍ਰਫੁੱਲਿਤ ਕਰ ਸਕਦੇ ਹਾਂ, ਤਾਂ ਦੇਸ਼ ਇੱਕ ਸੁਰ ਹੋਏਗਾ ਨਾ, ਤਾਂ ਮਾਣ ਕੀਤਾ ਜਾਊਗਾ ਕਿ ਦੇਸ਼ ਹੈ ਸਾਡਾ। ਜੇ ਤੁਸੀਂ ਹਰ ਨੂੰ ਡਰ ਨਾਲ ਰੱਖਣਾ, ਡਰ ਨਾਲ ਇੱਥੇ ਨਹੀਂ ਰਿਹਾ ਕੁਝ ਵੀ, ਅੰਗਰੇਜ਼ ਜਿਹਨਾਂ ਦਾ ਸੂਰਜ ਨਹੀਂ ਸੀ ਛਿਪਦਾ ਤੇ ਜੇ ਉਹ ਨਹੀਂ ਰਹੇ ਡਰ ਦੇ ਤੌਰ ਦੇ ਉੱਤੇ, ਡਰ ਨਾਲ ਬਹੁਤ ਜਗ੍ਹਾ ਨਹੀਂ ਰੱਖ ਪਾਏ, ਤਾਂ ਬਾਕੀ ਕਿੱਥੇ ਆਉਣਗੇ? ਅੱਜ ਤਾਂ ਇਹਨਾਂ ਦਾ ਸੂਰਜ ਤਾਂ ਛਿਪ ਜਾਂਦਾ ਬਹੁਤ ਜਗ੍ਹਾ ਜਾ ਕੇ, ਅੱਧ ਵਿਚਾਲੇ ਵੀ ਕਈ ਗੱਲਾਂ ਹੋ ਜਾਂਦੀਆਂ ਨੇ, ਇਹ ਚੀਜ਼ਾਂ ਨੇ ਜਿਹਨਾਂ ਨੂੰ ਪੋਲੀਟੀਕਲੀ ਵੀ ਸੋਚ

0: ਪਕੜਨ ਦਾ ਕੁਐਸਚਨ ਹੈ। ਇਸ ਲਈ ਇਕੱਲਾ ਇਹ ਰੌਲਾ ਪਾ ਦੇਣਾ ਤੁਸੀਂ ਇਕੱਲਾ ਬੰਦੇ ਦਾ ਦਿਮਾਗ ਸਿਟੀਜਨ ਦੀ ਜਿਹੜੀ ਇੱਕ ਹੋਂਦ ਹੈ ਉਹਨੂੰ ਇਕੱਲਾ ਵੋਟ ਤੱਕ ਸੀਮਿਤ ਕਰਕੇ ਕਿ ਰਾਜ ਕਿਹਦਾ ਆਊਗਾ ਉੱਥੇ ਤੱਕ ਸੀਮਿਤ ਕਰ ਦਿਓ। ਇਦੋਂ ਧੋਖਾ ਕੋਈ ਨਹੀਂ ਹੈ, ਇਦੋਂ ਵੱਡਾ ਅਪਰਾਧ ਕੋਈ ਨਹੀਂ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
3: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: The time is 6 p.m. You are listening to Fairchild Radio CHKF FM 94.7, a multicultural radio station in Calgary.